ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਟ ਹਾਜ਼ਰ ਹੋਈ ਹੈ। ਆਪ ਜੀ ਦੇ ਦਰੋ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਸ਼੍ਰੀ ਗੁਰੂ ਜੀ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂਗਦ ਦੁਖ ਨਿਕੰਦਨ

ਭਸ਼ ਪਰ ਬਾਜ ਜਿਮ ਪਸ਼ ਪਰ ਚੰਡ ਬੜਾ ਲਸ਼ ਪਰ ਕੀਨ ਦੁੱਤ ਹਾਨ ਹੈ ਸ਼ੇਰ ਜੇ।

ਨਿਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ ਨੇ ਓਟਿਆ ਕੀ ਓਟ ਸਤਿਗੁਰੂ

ਨਾਮ ਹੁਣ ਸਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ

ਆ ਉਹ ਬੱਚਿਆਂ ਨੂੰ ਸਰਵਣ ਕਰਾਉਂਦੇ ਤੇ ਕਹਿੰਦੇ ਕਿ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਭਗਤੀ ਕਰਨੀ ਕੀਤੀ ਹੈ ਇਸ ਤਰ੍ਹਾਂ ਹੀ ਸਾਨੂੰ ਵੀ ਭਗਤੀ ਕਰਨਾ ਚਾਹੀਦਾ, ਨਾਮ ਬਾਣੀ ਦਾ ਜਾਪ ਜਪਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਪਿਆਰਿਓ ਕੱਲ ਜੋ ਆਪਨੇ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਇੱਕ ਦਿਨ ਬੈਠ ਕਰਕੇ ਮੌਜਾਂ ਦੇ ਮਾਲਕ ਬਾਲਕ ਲੀਲਾ ਕਰ ਰਹੇ ਹਨ। ਕੁਛ ਕਿਤਾਬ ਦੇ ਕਾਗਜ਼ ਜਿਹੜੇ ਹੁੰਦੇ ਨਾ ਪਿਆਰਿਓ ਵੇਸਟ, ਜਿਹੜੇ ਐਵੇਂ ਪੰਨੇ ਪਏ ਹੋਏ ਹੁੰਦੇ, ਉਹਨੂੰ ਲੈ ਕਰਕੇ ਲਪੇਟ ਕਰਕੇ ਇੱਕ ਪੋਥੀ ਜੀ ਜਿਹੜੀ ਹੈ ਇਹ ਬਣਾਈ ਹੈ। ਇਹ ਬਣਾ ਕਰਕੇ ਐਵੇਂ ਉਹਨੂੰ ਪੜ੍ਹ ਰਹੇ ਸਨ, ਉਹਦੇ ਅਰਥ ਕਰ ਰਹੇ ਸਨ। ਜਦੋਂ ਪਿਤਾ ਜੀ ਨੇ ਵੇਖਿਆ ਕਿ ਭਾਈ ਅੱਜ ਨਾਨਕ ਕੀ ਖੇਡਾਂ ਖੇਡ ਰਿਹਾ ਹੈ, ਲਾਗੇ ਜਾ ਕਰਕੇ ਵੇਖਦੇ ਕਿ ਕਾਗਜ਼ ਜਿਹੜਾ ਨਾ ਪਿਆਰਿਓ ਕਾਗਜ਼ ਕੋਰੇ ਪਏ ਹੋਏ ਹਨ, ਉਹਦੇ ਵਿੱਚ ਕੁਛ ਵੀ ਲਿਖਿਆ ਆਦਿਕ ਨਹੀਂ ਹੈ। ਸਤਿਗੁਰੂ ਮਹਾਰਾਜ ਉਹਨਾਂ ਕੋਰੇ ਕਾਗਜ਼ਾਂ ਨੂੰ ਲੈ ਕਰਕੇ ਇੱਕ ਬਨਾਵਟੀ ਜੀ ਪੋਥੀ ਬਣਾ ਕਰਕੇ ਉਹਦੇ ਵਿੱਚੋਂ ਸ਼ਬਦ ਸਲੋਕੀ ਗੀਤਾ ਜਿਹੜੀ ਹੈ, ਜਿਹਨੂੰ ਪਿਆਰਿਓ ਸਤਸਈਆ ਵੀ ਬੋਲਦੇ ਹਨ, ਇਹਦਾ ਪਾਠ ਕਰ ਰਹੇ ਸਨ, ਇਹਦਾ ਪ੍ਰਵਚਨ ਦੇ ਰਹੇ। ਇਹ ਜੇ ਸਪਤ ਸਲੋਕੀ ਗੀਤਾ ਜਿਹਨੂੰ ਸਤਸਈਆ ਵੀ ਬੋਲਦੇ, ਖਾਸ ਕਰਕੇ ਸਾਧ ਸੰਗਤ ਜੀ ਜਦੋਂ ਆਪਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਇਹ ਚੰਡੀ ਦੀ ਕਥਾ ਜਿਹੜੀ ਨਾ, ਇਹ ਸ਼ਬਦ ਸਲੋਕੀ ਗੀਤਾ ਦੀ ਕਥਾ ਹੈ। ਇਹਨੂੰ ਸ਼ਬਦ ਸਲੋਕ

ਕਬ ਨੇ ਕਹੈ ਸੋ ਦੇਹ ਚੰਡ ਕਾ ਸੋਏ। ਸੋ ਇਸ ਤਰ੍ਹਾਂ ਉਹ ਗ੍ਰੰਥ ਲੈ ਕਰਕੇ, ਕਾਗਜ਼ ਲੈ ਕਰਕੇ ਉਹਦੇ ਵਿੱਚੋਂ ਪੜ੍ਹੀ ਜਾ ਰਹੇ ਸ਼ਲੋਕਾਂ ਦਾ ਜਾਪ ਕਰ ਰਹੇ ਹਨ। ਇਹਦੇ ਸ਼ਲੋਕ ਪਿਆਰਿਓ ਬਹੁਤ ਕਠਿਨ ਹਨ ਅਤੇ ਸ਼ੁੱਧ ਸੰਸਕ੍ਰਿਤੀ ਦੇ ਵਿੱਚ ਇਹ ਸ਼ਬਦ ਸਲੋਕੀ ਗੀਤਾ ਜੋ ਹੈ ਉਹਦਾ ਉਚਾਰਨ ਕੀਤਾ ਗਿਆ। ਪਿਤਾ ਜੀ ਹੌਲੀ ਜਾ ਕਰਕੇ ਪੁੱਛਦੇ, ਬੇਟਾ ਇਹ ਕੀ ਪੜ੍ਹ ਰਹੇ ਹੋ, ਕਿਹੜੀ ਕਥਾ ਕਰ ਰਹੇ ਹੋ? ਅਤੇ ਲਾਲ ਜੀ ਨੇ ਬਚਨ ਕੀਤਾ, ਸਤਿਗੁਰੂ ਮਹਾਰਾਜ ਮੈਂ ਸ਼ਬਦ ਸਲੋਕੀ ਗੀਤਾ ਦਾ ਪਾਠ ਕਰ ਰਿਹਾ, ਉਹਦੀ ਕਥਾ ਕਰ ਰਿਹਾ। ਅਤੇ ਪਿਤਾ ਜੀ ਦੇ ਮਨ ਵਿੱਚ ਆਇਆ ਕਿ ਪੁੱਛੀਏ ਤਾਂ ਸਹੀ, ਕਿਹੜੇ ਸਲੋਕ ਦੀ ਕਥਾ ਕਰ ਰਹੇ ਹੋ, ਕੀ ਪੜ੍ਹ ਰਹੇ ਹੋ? ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਸੱਚ ਜਾਣੋ ਜੋ ਸੰਸਕ੍ਰਿਤ ਦੇ ਸ਼ਬਦ ਸਲੋਕ ਜਿਹੜੇ ਹਨ, ਜਿਸ ਤਰ੍ਹਾਂ ਕੋਈ ਵੱਡਾ ਧੁਰੰਦਰ ਪੰਡਿਤ ਵਿਦਵਾਨ ਜਿਹੜਾ ਵੇਦਾ ਪਾਠੀ ਜਿਹੜਾ ਜਿਸ ਤਰ੍ਹਾਂ ਉਹਦੀ ਲੈਅ ਦੇ ਵਿੱਚ ਪੜ੍ਹਦਾ ਉਚਾਰਨ ਕਰਦਾ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਗ੍ਰੰਥ ਦਾ ਪਾਠ ਕਰਨਾ ਕੀਤਾ, ਉਹ ਸਲੋਕ ਜਿਹੜੇ ਹਨ ਸਲੋਕ ਦਾ ਉਚਾਰਨ ਕਰਨਾ ਕੀਤਾ। ਵੇਖ ਕਰਕੇ ਪਿਤਾ ਜੀ ਵੀ ਪਿਆਰਿਓ ਬਹੁਤ ਦੰਗ ਹੋ ਗਏ ਕਿ ਭਾਈ ਇੰਨਾ ਛੋਟਾ ਬੱਚਾ, ਮੈਂ ਵੀ ਇਹਨੂੰ ਪੜ੍ਹ ਨਹੀਂ ਸਕਦਾ, ਮੈਂ ਵੀ ਇਹ ਪਾਠ ਨਹੀਂ ਕਰ ਸਕਦਾ, ਲੇਕਿਨ ਸਤਿਗੁਰੂ ਮਹਾਰਾਜ ਨੇ ਇੰਨੀ ਛੋਟੀ ਆਰਬਲਾ ਦੇ ਵਿੱਚ ਇਹ ਜੋ ਹੈ ਸ਼ਬਦ ਸਲੋਕੀ ਗੀਤਾ ਦਾ ਪਾਠ ਕਰਨਾ ਕੀਤਾ, ਇਹਦੇ ਅਰਥ ਕਰਕੇ ਸਰਵਣ ਕਰਾਉਣੇ ਕੀਤੇ। ਮਨ ਦੇ ਵਿੱਚ ਤਾਂ ਪਿਆਰਿਓ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ, ਲੇਕਿਨ ਫਿਰ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਮੋਹ ਦੀ ਕਨਾਤ ਜਿਹੜੀ ਹੈ ਉਹ ਪਿਤਾ ਜੀ ਦੇ ਉੱਤੇ ਪਾ ਦੇਣੀ ਕੀਤੀ ਹੈ, ਕਿਉਂਕਿ ਗੁਰੂ ਮਹਾਰਾਜ ਜੀ ਚਾਹੁੰਦੇ ਸਨ ਕਿ ਜਿਸ ਤਰ੍ਹਾਂ ਕਿ ਮਾਂ ਬਾਪ ਆਪਣੇ ਬੱਚੇ ਨੂੰ ਸਮਝਦੇ ਅਤੇ ਇਸ ਤਰ੍ਹਾਂ ਹੀ ਮੇਰੇ ਮਾਂ ਬਾਪ ਵੀ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਜਾਣ ਕਰਕੇ ਨਾ ਪੂਜਣ, ਫਿਰ ਇਹ ਖੇਲ ਦਾ ਮਜ਼ਾ ਨਹੀਂ ਰਵੇਗਾ, ਉਹ ਆਨੰਦ ਨਹੀਂ ਰਵੇਗਾ। ਇਸ ਕਰਕੇ ਮਹਾਰਾਜ ਜੀ ਨੇ

ਕੋਈ ਬਿਰਤੀ ਜੋ ਹੈ ਪਿਤਾ ਜੀ ਦੇ ਮਨ ਵਿੱਚ ਆ ਗਈ ਹੈ। ਬੇਅੰਤ ਕੌਤਕ ਬੇਅੰਤ ਖੇਡਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਖੇਡ ਰਹੇ ਹਨ। ਸੱਚ ਜਾਣੋ ਪਿਆਰਿਓ, ਧਰਤੀ ਜਿਹੜੀ ਹੈ ਰਾਏ ਭੋਏ ਕੀ ਤਲਵੰਡੀ, ਜਿੱਥੇ ਮਹਾਰਾਜ ਜੀ ਨੇ ਬੇਅੰਤ ਚੋਜ ਕਰਨੇ ਕੀਤੇ, ਉਹਦਾ ਜ਼ਰਾ ਜ਼ਰਾ ਸਤਿਗੁਰੂ ਮਹਾਰਾਜ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਨਾਲ ਆਬਾਦ ਹੋਇਆ ਹੈ। ਉਹ ਪਵਿੱਤਰ ਧਰਤੀ ਜਿਹੜੀ ਹੈ ਇੱਥੇ ਰਹਿ ਕਰਕੇ ਬੇਅੰਤ ਬਾਲ ਲੀਲਾਵਾਂ ਬੇਅੰਤ ਕੌਤਕ ਸਤਿਗੁਰੂ ਜੀ ਮਹਾਰਾਜ ਜੀ ਕਰ ਰਹੇ ਹਨ। ਆਓ ਸਾਧ ਸੰਗਤ ਜੀ, ਅਗਲਾ ਅਧਿਆਏ, ਅਗਲੀ ਆਉਣ ਵਾਲੀ

ਦੇ ਕਰਕੇ ਜਿਸ ਤਰ੍ਹਾਂ ਇਹ ਹੋਇਆ ਉਹ ਹੋਇਆ, ਇਸ ਤਰ੍ਹਾਂ ਕੀਤਾ ਉਹਨਾਂ ਨੇ, ਇਸ ਤਰ੍ਹਾਂ ਕੀਤਾ, ਇਸ ਤਰ੍ਹਾਂ ਹੀ ਗੁਰੂ ਕੇ ਸਿੱਖ ਉਹ ਜਿਹੜੇ ਹਨ ਮੋਹ ਦੇ ਉੱਤੇ ਉਹਨਾਂ ਨੇ ਕਾਬੂ ਕਰਨਾ ਕੀਤਾ। ਜੋ ਇਸ ਤਰ੍ਹਾਂ ਪਿਆਰਿਓ ਕਈ ਦ੍ਰਿਸ਼ਟਾਂਤ ਜਿਹੜੇ ਕਵੀ ਰਾਜ ਜੀ ਨੇ ਉਚਾਰਨ ਕੀਤੇ, ਸਭ ਤੋਂ ਪਹਿਲਾਂ ਕਵੀ ਰਾਜ ਜੀ ਬਚਨ ਕਰਦੇ ਹਨ, ਇਹਦਾ ਮਗਸ ਇਹਦਾ ਤਾਤਪਰਯ ਜਿਹੜਾ ਨਾ ਪਿਆਰਿਓ ਇਹ ਅਖੀਰਲੀ ਪੰਕਤੀ ਦੇ ਵਿੱਚ ਹੁੰਦਾ ਹੈ। ਤੇ ਜਿਸ ਤਰ੍ਹਾਂ ਕਿ ਪਹਿਲੇ ਪੰਕਤੀ ਦੇ ਵਿੱਚ ਆਇਆ ਬਾਣ ਜਿਮ ਲੱਛ ਪਰ, ਜਿਸ ਤਰ੍ਹਾਂ ਕਿ ਤੀਰ ਕਮਾਨ ਆਪਾਂ ਚਲਾਉਂਦੇ ਨਾ ਪਿਆਰਿਓ, ਕੋਈ ਲੱਛ ਜਿਹੜਾ ਹੁੰਦਾ, ਟਾਰਗੇਟ ਜਿਹੜਾ ਹੁੰਦਾ, ਉਹ ਟਾਰਗੇਟ ਨੂੰ ਲੈ ਕਰਕੇ ਤੇ ਜਿਹੜੇ ਹਨ ਤੀਰ ਕਮਾਨ ਚਲਾਉਣ ਵਾਲੇ ਜੋ ਹਨ ਆ ਤੇ ਉਹ ਪਿਆਰਿਓ ਇੱਕਦਮ ਲੱਛ ਵੇਦ ਕਰਕੇ ਫਿਰ ਉਹਦੇ ਉੱਤੇ ਟਾਰਗੇਟ ਨੂੰ ਲੌਕ ਕਰਕੇ ਉਹਦੇ ਉੱਤੇ ਤੀਰ ਚਲਾਉਂਦੇ, ਗੋਲੀ ਚਲਾਉਂਦੇ ਹਨ, ਇਸ ਤਰ੍ਹਾਂ ਹੀ ਪਿਆਰਿਓ। ਤੇ ਦੂਜਾ ਦ੍ਰਿਸ਼ਟਾਂਤ ਦਿੰਦੇ ਹਨ ਵੀਰਭਦਰ ਦੱਛ ਪਰ, ਇਹ ਵੀਰਭਦਰ ਦੱਛ ਪਰ ਇਹਦੇ ਬਾਬਤ ਪਿਆਰਿਓ ਉਹ ਪੁਰਾਣ ਦੀ ਸਾਖੀ ਜਿਹੜੀ ਹੈ ਉਹ ਕਥਾ ਨੂੰ ਸਾਨੂੰ ਲੈਣਾ ਪਵੇਗਾ, ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਵੀਰਭਦਰ ਕੌਣ ਹੈ ਤੇ ਦੱਛ ਕੌਣ ਹੈ ਕਰਕੇ। ਦੱਛ ਸਾਧ ਸੰਗਾ ਜੀ ਪ੍ਰਜਾਪਤੀ ਦੱਛ ਇਹਨੂੰ ਕਿਹਾ ਗਿਆ, ਇਹਦੀਆਂ ਕਿਹਾ ਜਾਂਦਾ ਪੁਰਾਣਾਂ ਦੇ ਵਿੱਚ ਕਥਾ ਆਉਂਦੀ ਆ ਬਹੁਤ।

ਕਰਨਾ ਕੀਤਾ। ਖੈਰ ਪਿਆਰਿਓ, ਇਹਦੀ ਇੱਕ ਲੜਕੀ ਜਿਹੜੀ ਹੈ, ਗੌਰਜਾ ਉਹਦਾ ਨਾਮ ਸੀ, ਦੁਰਗਾ ਉਹਦਾ ਨਾਮ, ਉਹਦਾ ਵਿਆਹ ਜਿਹੜਾ ਨਾ ਇਹਨੇ ਪਿਆਰਿਓ ਸ਼ਿਵਜੀ ਦੇ ਨਾਲ ਕਰਨਾ ਕੀਤਾ। ਲੇਕਿਨ ਦਛ ਪ੍ਰਜਾਪਤੀ ਜਿਹੜਾ ਉਹਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ। ਸ਼ਿਵਜੀ ਦਾ ਸੁਭਾਵ ਜਿਹੜਾ ਉਹ ਕੁਛ ਔਰ ਹੀ ਹੈ।

ਦਛ ਨੂੰ ਇਹ ਚੰਗਾ ਨਹੀਂ ਲੱਗਦਾ ਸੀ, ਉਹ ਬਹੁਤ ਆਪਣੇ ਜਵਾਈ ਦੇ ਨਾਲ ਨਫ਼ਰਤ ਕਰਦਾ। ਇੱਕ ਦਿਨ ਕੀ ਹੋਇਆ, ਕਹਿੰਦੇ ਪਿਆਰਿਓ ਦਛ ਨੇ ਆਪਣੇ ਘਰ ਦੇ ਵਿੱਚ ਬਹੁਤ ਵੱਡਾ ਯੱਗ ਕਰਨਾ ਕੀਤਾ। ਉਹਨੇ ਜਦੋਂ ਯੱਗ ਕੀਤਾ ਸਾਰਿਆਂ ਨੂੰ ਬੁਲਾਇਆ, ਲੇਕਿਨ ਆਪਣੇ ਜਵਾਈ ਨੂੰ ਸ਼ਿਵਜੀ ਨੂੰ ਇਹਨੇ ਨਹੀਂ ਬੁਲਾਉਣਾ ਕੀਤਾ। ਅਤੇ ਉਹਦੀ ਬੇਟੀ ਜਿਹੜੀ ਹੈ ਗੌਰਜਾ ਜਿਹੜੀ ਹੈ, ਉਹਨੇ ਜਾ ਕਰਕੇ ਆਪਣੇ ਬਾਪ ਨੂੰ ਸਮਝਾਇਆ ਕਿ ਗੱਲ ਚੰਗੀ ਨਹੀਂ ਹੈ, ਜੋ ਮਰਜ਼ੀ ਹੋਵੇ ਉਹ ਤੇਰਾ ਜਵਾਈ ਹੈ, ਮੇਰਾ ਪਤੀ ਹੈ, ਉਹਨੂੰ ਸਦਨਾ ਕਰ। ਦਛ ਕਹਿਣ ਲੱਗਾ ਬੇਟਾ ਮੇਰਾ ਸੰਬੰਧ ਤੇਰੇ ਨਾਲ ਹੈ, ਮੈਂ ਤੈਨੂੰ ਬੁਲਾ ਲਿਆ, ਤੈਨੂੰ ਤੇਰੇ ਪਤੀ ਨੂੰ ਬੁਲਾਵਾਂ ਕਿ ਨਾ ਬੁਲਾਵਾਂ ਇਹ ਮੇਰੀ ਮਰਜ਼ੀ ਹੈ। ਉਹ ਕਹਿਣ ਲੱਗੀ ਜਿੱਥੇ ਮੇਰੇ ਪਤੀ ਦਾ ਸਤਿਕਾਰ ਨਹੀਂ ਹੈ ਉੱਥੇ ਮੇਰਾ ਸਤਿਕਾਰ ਕਿਸ ਤਰ੍ਹਾਂ ਹੋ ਸਕਦਾ, ਚੱਲ ਮੈਂ ਤੇਰੀ ਬੇਟੀ ਸਾਂ, ਤੇਰੇ ਘਰ ਦੀ ਜਿਹੜੀ ਹੈ ਤੇਰੇ ਆਂਗਣ ਦੇ ਵਿੱਚ ਮੈਂ ਖੇਡੀ ਹਾਂ, ਅਤੇ ਬੇਸ਼ੱਕ ਮੈਂ ਤੇਰੀ ਇੱਕ ਟਾਈਮ 'ਤੇ ਬੇਟੀ ਸੀ, ਲੇਕਿਨ ਅੱਜ ਤੇਰੀ ਬੇਟੀ ਨਹੀਂ, ਅੱਜ ਮੈਂ ਫਲਾਣੇ ਘਰ ਦੀ ਨੂੰਹ ਰਾਣੀ ਹਾਂ, ਅਤੇ ਤੂੰ ਕਹਿੰਦਾ ਮੈਨੂੰ ਬੁਲਾਉਣਾ, ਮੇਰੇ ਪਤੀ ਨੂੰ ਨਹੀਂ ਬੁਲਾਉਣਾ, ਅਤੇ ਇਹ ਚੰਗੀ ਗੱਲ ਨਹੀਂ ਹੈ, ਤਾਂ ਮੇਰੇ ਪਤੀ ਦੀ ਬਹੁਤ ਵੱਡੀ ਬੇਇੱਜ਼ਤੀ ਹੋ ਜਾਵੇਗੀ। ਖੈਰ ਪਿਆਰਿਓ, ਫਿਰ ਵੀ ਦਛ ਪ੍ਰਜਾਪਤੀ ਨੇ ਸ਼ਿਵਜੀ ਨੂੰ ਨਹੀਂ ਬੁਲਾਉਣਾ ਕੀਤਾ, ਬੜੀ ਉਹਨਾਂ ਦੀ ਨਿਰਾਦਰੀ ਕੀਤੀ। ਉਹਨੂੰ ਨਾ ਚੱਲਦਿਆਂ ਹੋਇਆਂ ਕਹਿੰਦੇ ਗੌਰਜਾ ਜਿਹੜੀ ਹੈ ਉਹਨੇ ਯੱਗ ਕੁੰਡ ਦੇ ਵਿੱਚ ਛਾਲ ਮਾਰ ਕਰਕੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਸੜ ਕੇ ਉਹ ਮਰ ਗਈ। ਜਦੋਂ ਇਹਦਾ ਪਤਾ ਚੱਲਿਆ ਨਾ ਸ਼ਿਵਜੀ ਨੂੰ, ਸ਼ਿਵਜੀ ਬਹੁਤ ਗੁੱਸੇ ਦੇ ਵਿੱਚ ਆਏ, ਬਹੁਤ ਗੁੱਸੇ ਦੇ ਵਿੱਚ ਆ ਕਰਕੇ ਉਹਨਾਂ ਨੇ ਪਿਆਰਿਓ ਇੱਕ ਵੀਰ ਜਿਹੜਾ ਹੈ ਉਹਨੂੰ ਪ੍ਰਗਟ ਕੀਤਾ। 52 ਵੀਰਾਂ ਦੇ ਵਿੱਚ ਇੱਕ ਵੀਰ, ਉਹਦਾ ਨਾਮ ਹੈ ਵੀਰ ਭੱਦਰ ਕਰਕੇ। ਉਹਨੇ ਕਿਹਾ ਵੀਰ ਭੱਦਰ ਨੂੰ ਕਿ ਜਾ ਮੇਰਾ ਸਹੁਰਾ ਦਛ ਪ੍ਰਜਾਪਤੀ ਇਹਨੂੰ ਮਾਰ ਦੇ, ਇਹਨੂੰ ਝਟਕਾ ਕੇ ਇਹਦਾ ਸਿਰ ਲੈ ਕਰਕੇ ਆਉਣਾ ਕਰ। ਇਹ ਤੋਂ ਬਚਣ ਦੇ ਲਈ ਕਹਿੰਦੇ ਦਛ ਨੇ ਬੜੇ ਯਤਨ ਕੀਤੇ, ਲੇਕਿਨ

0: ਹਦਰ ਨੇ ਉਹ ਦੱਛ ਪ੍ਰਜਾਪਤੀ ਜਿਹੜਾ ਉਹਦਾ ਸਿਰ ਵੱਟ ਕਰਕੇ ਸ਼ਿਵਜੀ ਭਗਵਾਨ ਦੇ ਕੋਲ ਲਿਆਉਣਾ ਕੀਤਾ। ਇਹ ਇਹ ਸਾਖੀ ਜਿਹੜੀ ਹੈ ਇਹ ਕਥਾ ਆਉਂਦੀ ਹੈ। ਤੇ ਕਵੀ ਰਾਜ ਜੀ ਨੇ ਉਹ ਵੀ ਦ੍ਰਿਸ਼ਟਾਂਤ ਲੈਣਾ ਕੀਤਾ ਕਿ ਵੀਰਭੱਦ ਜਿਸ ਤਰ੍ਹਾਂ ਦੱਛ ਪ੍ਰਜਾਪਤੀ ਦੇ ਉੱਤੇ ਜਾ ਕਰਕੇ ਪਿਆ।
1: ਨਦੀ ਮਧ ਮਸ਼ ਪਰ ਦਾਸ ਜਾਲ ਪਾਨ ਹੈ।
0: ਤੇ ਇਸ ਤਰ੍ਹਾਂ ਹੀ ਦੇਖੋ ਕਿ ਜਿਸ ਤਰ੍ਹਾਂ ਕਿ ਇੱਕ ਮਾਛੀ ਜਿਹੜਾ ਨਾ ਪਿਆਰੀ ਉਹ ਸ਼ਿਕਾਰੀ ਮੱਛੀਆਂ ਨੂੰ ਪਕੜਨ ਵਾਲਾ ਉਹ ਜਾਲ ਲਾ ਕਰਕੇ ਜਾਲ ਸੁੱਟ ਕਰਕੇ ਮੱਛੀਆਂ ਨੂੰ ਵੱਡੀਆਂ ਵੱਡੀਆਂ ਮੱਛੀਆਂ ਉਂਝ ਵੇਖਿਆ ਜਾਵੇ ਮੱਛੀ ਬਹੁਤ ਚੰਚਲ ਹੁੰਦੀ ਹੈ ਉਹਦੇ ਲਾਗੇ ਜਾਓ ਭੱਜ ਜਾਂਦੀ ਲੇਕਿਨ ਉਹ ਪਿਆਰਿਓ ਜਾਲ ਪਾ ਕਰਕੇ ਸਾਰੀਆਂ ਮੱਛੀਆਂ ਨੂੰ ਪਕੜ ਕੇ ਲੈ ਕੇ ਆਉਂਦਾ।
1: ਸ਼ੇਰ ਜਿਮ ਪਸ਼ ਪਰ ਬਾਜ ਜਿਮ ਪਸ਼
0: ਜਿਸ ਤਰ੍ਹਾਂ ਕਿ ਸ਼ੇਰ ਜਿਹੜਾ ਨਾ ਪਿਆਰਿਓ ਕੋਈ ਸ਼ਿਕਾਰੀ ਜਿਹੜਾ ਜਿਹਦਾ ਉਹਨੇ ਸ਼ਿਕਾਰ ਕਰਨਾ ਉਹ ਸਾਹਮਣੇ ਆ ਜਾਵੇ ਉਸ ਤੋਂ ਬਾਅਦ ਪਿਆਰਿਓ ਉਹਨੂੰ ਛੱਡਦਾ ਨਹੀਂ ਉਹਦੇ ਉੱਤੇ ਹਮਲਾ ਕਰ ਦਿੰਦਾ ਹੈ। ਫਿਰ ਦੂਜਾ ਦ੍ਰਿਸ਼ਟਾਂਤ ਦਿੰਦੇ ਹਨ ਬਾਜ ਜਿਹੜਾ ਆਕਾਸ਼ ਵਿੱਚ ਉੱਡਣ ਵਾਲਾ ਬਾਜ ਜਿਹੜਾ ਨਾ ਪਿਆਰਿਓ ਇਹ ਕੀ ਕਰਦਾ ਪੰਛੀ ਜਿਹੜੇ ਹਨ ਜਦੋਂ ਪੰਖੇਰੂ ਉੱਡਦੇ ਹਨ ਬੈਠੇ ਹੋਏ ਹੁੰਦੇ ਉਹ ਵੀ ਆਪਣਾ ਇੱਕ ਪੰਖੇਰੂ ਜਿਹੜਾ ਉਹਨੂੰ ਲੌਕ ਕਰ ਲੈਂਦਾ ਭਾਵ ਕਿ ਉਹਨੂੰ ਚੁਣ ਲੈਂਦਾ ਕਿ ਇਹਦਾ ਮੈਨੇ ਸ਼ਿਕਾਰ ਕਰਨਾ। ਫਿਰ ਪਿਆਰਿਓ ਇਸ ਤਰ੍ਹਾਂ ਝਪੱਟਾ ਮਾਰ ਕੇ ਅਚਨਚੇਤ ਆ ਕਰਕੇ ਉਹ ਉਹੀ ਪੰਛੀ ਨੂੰ ਜਿਹੜਾ ਆਪਣੇ ਨੌਂਦਰਾਂ ਦੇ ਵਿੱਚ ਦਬੋਚ ਕਰਕੇ ਲੈ ਕੇ ਚੱਲ ਜਾਂਦਾ ਉਹ ਆਪਣੇ ਪੰਛੀ ਨੂੰ ਆਪਣੇ ਸ਼ਿਕਾਰ ਨੂੰ ਛੱਡਦਾ ਨਹੀਂ ਉਹਨੂੰ ਮਾਰ ਕਰਕੇ ਹੀ ਰਹਿੰਦਾ।
1: ਚੰਡ ਬਿੜਾ ਲਸ਼ ਪਰ ਕੀਨ ਦੁੱਤ ਹਾਨ ਹੈ।
0: ਇਸ ਤਰ੍ਹਾਂ ਹੀ ਚੰਡਕਾ ਦੇਵੀ ਨੇ ਬਿੜਾ ਲਾਛ ਬੀਰੰਗ ਤੇ ਜਿਹੜੇ ਹਨ ਬਿੜਾ ਲਾਛ ਨਾਮਕ ਇੱਕ ਬਹੁਤ ਵੱਡਾ ਦੈਤ ਹੈ ਚੰਡਕਾ ਨੇ ਬਿੜਾ ਲਾਛ ਦੇ ਉੱਤੇ ਹਮਲਾ ਕਰਨਾ ਕੀਤਾ ਅੰਤ ਨੂੰ ਉਹਨੂੰ ਮਾਰ ਕੇ ਰੱਖਣਾ ਕੀਤਾ ਉਹਨੂੰ ਖਤਮ ਕਰਨਾ ਕੀਤਾ।
1: ਰਾਮ ਛੇਤ ਪਾਲ ਪਰ ਰਾਮ ਸੁਰ ਸਾਲ ਪਰ
0: ਰਾਮ ਛੇਤ ਪਾਲ ਪਰ ਹੁਣ ਪਿਆਰਿਓ ਇਹ ਪੰਕਤੀਆਂ ਦੇ ਵਿੱਚ ਆ ਜਿਹੜੀ ਪੰਕਤੀ ਆਈ ਨਾ ਇਹ ਪੰਕਤੀ ਦੇ ਵਿੱਚ ਤਿੰਨ ਵਾਰੀ ਰਾਮ ਕਾ ਨਾਮ ਆਇਆ ਹੈ ਤਿੰਨ ਵਾਰੀ ਰਾਮ ਯਾਦ ਰੱਖੋ ਪਿਆਰਿਓ ਇਹ ਜਿਹੜੇ ਹਨ ਰਾਮ ਹਰ ਵਾਰੀ ਰਾਮ ਦਾ ਅਰਥ ਜਿਹੜਾ ਇਹਦੇ ਵਿੱਚ ਬਦਲ ਜਾਂਦਾ ਹੈ।

ਇਹ ਦੋਵੇਂ ਸਮਕਾਲੀ ਹੋਏ। ਵੇਖਿਆ ਜਾਵੇ ਤਾਂ ਪਿਆਰਿਓ 24 ਅਵਤਾਰਾਂ ਦੇ ਵਿੱਚੋਂ ਵਿਸ਼ਨੂੰ ਜੀ ਦੇ ਜਿਹੜੇ 24 ਅਵਤਾਰ ਮੰਨੇ ਜਾਂਦੇ ਹਨ ਉਹਦੇ ਵਿੱਚ ਰਾਮਾ ਅਵਤਾਰ ਵੀ ਹੈ, ਪਰਸ਼ੂਰਾਮ ਅਵਤਾਰ ਵੀ, ਜਿਹੜੇ ਇਹ ਵੀ ਪਿਆਰਿਓ ਵਿਸ਼ਨੂੰ ਦੇ ਅਵਤਾਰੀ ਅੰਸ਼ਾ ਅਵਤਾਰ, ਇਹਨੂੰ ਮੰਨਣਾ ਕੀਤਾ। ਭਾਵ ਕਿ ਦੋਵੇਂ ਪਿਆਰਿਓ ਸਮਕਾਲੀ ਹੋਏ, ਇਹਨਾਂ ਦਾ ਵੀ ਨਾਮ ਰਾਮ ਹੈ ਤੇ ਉਹਨਾਂ ਦਾ ਵੀ ਨਾਮ ਜਿਹੜਾ ਰਾਮ ਹੈ, ਲੇਕਿਨ ਉਹ ਜਿਹੜਾ ਪਰਸ਼ੂਰਾਮ ਆ ਉਹਨੂੰ ਵੱਖਰਾ ਨਿਖੇਧ ਕਰਨ ਦੇ ਲਈ ਉਹਨੇ ਆਪਣੇ ਹੱਥ ਦੇ ਵਿੱਚ ਤੱਬਰ ਗੰਡਾਸਾ ਜਿਹਨੂੰ ਬੋਲਦਿਆਂ, ਫਰਸਾ ਜਿਹਨੂੰ ਬੋਲਦਿਆਂ, ਉਹ ਸ਼ਸਤਰ ਉਹਨੇ ਧਾਰਨ ਕਰਨਾ ਕੀਤਾ, ਤਾਂ ਕਰਕੇ ਫਿਰ ਉਹਨਾਂ ਦਾ ਨਾਮ ਪਰਸ਼ੂਰਾਮ ਪੈ ਗਿਆ, ਰਾਮ ਛਿਤ ਪਾਲ। ਪਰ ਇਹ ਕਿਹਾ ਜਾਂਦਾ ਪਿਆਰਿਓ, ਇਹਦੀ ਵੀ ਬਹੁਤ ਵੱਡੀ ਸਾਖੀ ਆਉਂਦੀ ਹੈ ਕਿ ਪਰਸ਼ੂਰਾਮ ਜੀ ਜਿਹੜੇ ਹਨ ਇਹ ਬ੍ਰਾਹਮਣਾਂ ਦੇ ਵਿੱਚੋਂ ਸਨ। ਇਹਨਾਂ ਦੇ ਪਿਤਾ ਜੀ ਦਾ ਨਾਮ ਜਮ ਦਗਨੀ ਰਿਸ਼ੀ ਹੈ, ਬਹੁਤ ਵੱਡੇ ਮਹਾਂਪੁਰਖ। ਗੁਰਬਾਣੀ ਦੇ ਵਿੱਚ ਵੀ ਪਿਆਰਿਓ ਜਮ ਦਗਨੀ ਰਿਸ਼ੀ ਦਾ ਨਾਮ ਜਿਹੜਾ ਹੈ, ਮਹਾਂਪੁਰਖਾਂ ਦੇ ਵਿੱਚ ਇਹਨਾਂ ਦਾ ਨਾਮ ਆਇਆ। ਇਹਨਾਂ ਦਾ ਸਾਂਡੂ ਸੀ, ਉਹਦਾ ਨਾਮ ਸੀ ਸਹੰਸ ਬਾਹੂ ਕਰਕੇ। ਤੇ ਉਹਨੇ ਕੀ ਕੀਤਾ ਪਿਆਰਿਓ, ਇੱਕ ਦਿਨ ਇਸ ਮਹਾਂਪੁਰਖ ਦੇ ਜਮ ਦਗਨੀ ਰਿਸ਼ੀ ਦੇ ਮਨ ਵਿੱਚ ਆਇਆ, ਇਹਦਾ ਸਾਡੂ ਜਿਹੜਾ ਸਾਂਸ ਬਾਹੂ ਜਿਹੜਾ ਉਹਦੇ ਅੰਦਰ ਕਿਹਾ ਜਾਂਦਾ ਹਜ਼ਾਰ

0: ਜਮਦਗਨੀ ਰਿਸ਼ੀ ਦੇ ਮਨ ਵਿੱਚ ਆਇਆ ਕਿ ਮੇਰਾ ਸਾਂਡੂ ਜਾ ਰਿਹਾ ਭਾਈ, ਤੇ ਮੈਂ ਇਹਨੂੰ ਘਰ ਦੇ ਵਿੱਚ ਬੁਲਾਵਾਂ, ਬੁਲਾ ਕਰਕੇ ਇਹਨੂੰ ਪ੍ਰਸ਼ਾਦਾ ਛਕਾਵਾਂ। ਇਹਦੀ ਘਰਵਾਲੀ ਨੇ ਇਨਕਾਰ ਵੀ ਕੀਤਾ, ਕਹਿਣ ਲੱਗੀ ਭਾਈ ਰਹਿਣ ਦੇ, ਆਪਾਂ ਨਾ ਇਹ ਆਪਣਾ ਕੰਮ ਨਹੀਂ ਹੈ, ਤੂੰ ਮਹਾਂਪੁਰਖ ਹੈ, ਆਪਣਾ ਛੋਟਾ ਜਿਹਾ ਡੇਰਾ ਹੈ, ਇੰਨੀ ਇਹਦੀ ਫੌਜ ਹੈ, ਇਹਨੂੰ ਕਿਸ ਤਰ੍ਹਾਂ ਆਪਾਂ ਪ੍ਰਸ਼ਾਦਾ ਛਕਾਵਾਂਗੇ। ਖੈਰ ਪਿਆਰਿਓ, ਜਮਦਗਰੀ ਰਿਸ਼ੀ ਨੇ ਕੀ ਕੀਤਾ ਸੀ, ਅਤੇ ਇਹਨੇ ਸਵਰਗਾਂ ਦੇ ਵਿੱਚੋਂ ਕਿਹਾ ਜਾਂਦਾ ਕਾਮ ਧੇਨ ਗਊ ਜਿਹੜੀ ਹੈ ਉਹਨੂੰ ਮੰਗਵਾਉਣਾ ਕੀਤਾ, ਉਹਦੇ ਰਾਹੀਂ ਸਾਰੇ ਪਦਾਰਥ ਇਹਨੇ ਪ੍ਰਗਟ ਕਰਨੇ ਕੀਤੇ। ਫਿਰ ਆਸਾਂਸ ਬਾਹੂ ਜਦੋਂ ਆਇਆ, ਇਹਨੂੰ ਬਹੁਤ ਵਧੀਆ ਪ੍ਰਸ਼ਾਦਾ ਛਕਾਇਆ, ਉਹਨੇ ਵੇਖ ਕਰਕੇ ਬਚਨ ਕੀਤਾ ਆਪਣੇ ਸਾਡੂ ਨੂੰ, ਜਮਦਗਨੀ ਨੂੰ ਪੁੱਛਦਾ ਕਿ ਇੰਨੇ ਪਦਾਰਥ ਤੂੰ ਕਿੱਥੋਂ ਲਿਆਉਣੇ ਕੀਤੇ, ਤੇਰੇ ਕੋਲ ਤਾਂ ਜ਼ਿਆਦਾ ਚੇਲੇ ਬਾਲੇ ਵੀ ਨਹੀਂ ਹਨ, ਜ਼ਿਆਦਾ ਬੰਦੇ ਵੀ ਨਹੀਂ ਹਨ, ਫਿਰ ਵੀ ਤੂੰ ਇੰਨਾ ਵਧੀਆ ਪ੍ਰਬੰਧ ਕਰਨਾ ਕੀਤਾ, ਤੂੰ ਕਿਸ ਤਰ੍ਹਾਂ ਕੀਤਾ। ਉਹਨੇ ਦੱਸ ਦਿੱਤਾ ਕਿ ਭਾਈ ਮੈਨੇ ਕਾਮ ਧੇਨ ਗਊ ਜਿਹੜੀ ਹੈ ਉਹਨੂੰ ਦੇਵਤਿਆਂ ਤੋਂ ਮੰਗਵਾਉਣਾ ਕੀਤਾ, ਉਹਦੇ ਰਾਹੀਂ ਆ ਸਾਰੇ ਪਦਾਰਥ ਜਿਹੜੇ ਹਨ ਮੈਨੇ ਪ੍ਰਗਟ ਕਰਨੇ ਕੀਤੇ। ਇਹ ਵੇਖ ਕਰਕੇ, ਸੁਣ ਕਰਕੇ ਕਹਿੰਦੇ ਜਮਦਗਨੀ ਦੇ ਮਨ ਦੇ ਵਿੱਚ, ਆਪਣੇ ਸਹਿੰਸ ਬਾਹੂ ਦੇ ਮਨ ਵਿੱਚ ਆਇਆ ਕਿ ਮੈਂ ਵੇਖਣਾ ਚਾਹੁੰਦਾ। ਉਹਨੇ ਕਿਹਾ ਜਮਦਗਨੀ ਨੂੰ, ਮੈਨੂੰ ਦਿਖਾ ਉਹ ਗਊ ਕਿਹੋ ਜਿਹੀ ਹੈ। ਉਹਨੂੰ ਜਦੋਂ ਵੇਖਿਆ, ਬੇਈਮਾਨ ਹੋ ਗਿਆ, ਕਹਿਣ ਲੱਗਾ ਆ ਗਊ ਮੈਨੂੰ ਦੇ ਦੇ। ਅਤੇ ਅੱਗੋਂ ਫਿਰ ਉਹਨੇ ਕਹਿ ਦਿੱਤਾ ਜਮਦਗਨੀ ਨੇ ਕਿ ਆ ਮੈਂ ਤੈਨੂੰ ਦੇ ਨਹੀਂ ਸਕਦਾ, ਕਿ ਜਿਹੜੇ ਮਹਾਂਪੁਰਖ ਭਜਨ ਬੰਦਗੀ ਕਰਦੇ ਹਨ ਉਹਨਾਂ ਦੇ ਕਾਰਜ ਨੂੰ ਰਾਸ ਕਰਨ ਦੇ ਲਈ ਖੁਦ ਬ ਖੁਦ ਇਹ ਗਊ ਆਉਂਦੀ ਹੈ। ਖੈਰ ਪਿਆਰੇ, ਉਹ ਸਾਂਸ ਬਾਹੂ ਨਹੀਂ ਮੰਨਿਆ, ਬੜੇ ਗੁੱਸੇ ਦੇ ਵਿੱਚ ਆਇਆ ਅਤੇ ਝਗੜਾ ਕਰਨਾ ਕੀਤਾ, ਕਹਿੰਦਾ ਕਿ ਸਾਦਾ ਤੇਰੇ ਕੋਲ ਇਹ ਗਊ ਕੀ ਕਿਸੇ ਕੰਮ ਦੀ ਨਹੀਂ ਹੈ, ਮੈਨੂੰ ਦੇ ਦੇ, ਇਹਦੇ ਨਾਲ ਮੈਨੇ ਬੜੇ ਕੰਮ ਕਰਾਉਣੇ। ਜਦੋਂ ਜਮਦਗਨੀ ਨਹੀਂ ਮੰਨਿਆ, ਉਹਨੇ ਗਊ ਨੂੰ ਖੋਲ੍ਹ ਦਿੱਤਾ ਅਤੇ ਕਹਿ ਦਿੱਤਾ ਜਿੱਥੋਂ ਆਈ ਉੱਥੇ ਚੱਲ ਜਾ। ਕਹਿੰਦੇ ਉਹ ਤਾਂ ਚੱਲ ਗਈ ਅਤੇ ਝਗੜਾ ਪੈ ਗਿਆ, ਅਤੇ ਸਾਂਸ ਬਾਹੂ ਨੇ ਆਪਣੇ ਸਾਡੂ ਜਿਹੜਾ ਜਮਦਗਨੀ ਰਿਸ਼ੀ ਜਿਹੜਾ ਉਹਦਾ ਕਤਲ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਅਤੇ ਉਹਨੂੰ ਮਾਰਨ ਤੋਂ ਬਾਅਦ ਫਿਰ ਪਿਆਰਿਓ, ਉਹਨਾਂ ਦਾ ਲੜਕਾ ਜਿਹੜਾ ਹੈ ਭਾਵ ਕੇ ਪਰਸ਼ੂਰਾਮ ਜੀ ਜਿਹੜੇ ਹਨ ਇਹ ਤਪੱਸਿਆ ਕਰ ਰਹੇ ਸਨ, ਇਹਨਾਂ ਨੂੰ ਪਤਾ ਚੱਲਿਆ ਕਿ ਭਾਈ ਇਹਨਾਂ ਨੇ, ਇਹਨਾਂ ਛਤਰੀਆਂ ਨੇ ਮੇਰੇ ਪਿਤਾ ਨੂੰ ਮਾਰ ਦੇਣਾ ਕੀਤਾ, ਇਹ ਬਾਹਮਣਾਂ ਨੂੰ ਬਹੁਤ ਤੰਗ ਕਰਦੇ ਹਨ ਛਤਰੀ। ਉਹਨੇ ਪ੍ਰਣ ਕੀਤਾ ਕਿ ਮੈਂ ਤੇ ਛਤਰੀਆਂ ਦਾ ਖਾਤਮਾ ਕਰ ਦੇਵਾਂਗਾ। ਇਹਦਾ ਜ਼ਿਕਰ ਵੀ ਆਉਂਦਾ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਆਉਂਦਾ ਨਾ, ਨਿਛਤਰਾ ਪ੍ਰਥੀ ਬਾਰ 21 ਕਰ ਹੈ। ਉਹਨੇ ਕਿਹਾ 21 ਵਾਰੀ ਮੈਂ ਇਹ ਸਾਰੇ ਛਤਰੀਆਂ ਦਾ ਨਾਮੋ ਨਿਸ਼ਾਨ ਖੁਰਾ ਖੋਜ ਮਿਟਾ ਦੇਵਾਂਗਾ। ਸੋ ਇਸ ਤਰ੍ਹਾਂ ਪਿਆਰਿਓ, ਜਿਸ ਤਰ੍ਹਾਂ ਕਿ ਰਾਮ ਦਾ ਮਤਲਬ ਕਿ ਪਰਸ਼ੂਰਾਮ ਨੇ ਸ਼ਿਤਪਾਲ ਸਾਰੇ ਜਿਹੜੇ ਹਨ ਧਰਤੀ ਦੇ ਰਾਜਿਆਂ ਨੂੰ ਚੁਣ ਚੁਣ ਕਰਕੇ ਮਾਰਨਾ ਕੀਤਾ, ਖਤਮ ਕਰਨਾ ਕੀਤਾ। ਫਿਰ ਦੂਜਾ ਬਚਨ ਆਇਆ ਰਾਮ ਸੁਰ ਸਾਲ ਪਾਰਾ, ਭਾਵ ਕਿ ਦੇਵਤਿਆਂ ਨੂੰ ਤੰਗ ਕਰਨ ਵਾਲਾ ਕੌਣ? ਰਾਵਣ। ਉਸ ਰਾਵਣ ਦਾ ਵੱਧ ਕਰਨ ਵਾਲੇ ਕੌਣ ਹਨ? ਤ੍ਰੇਤਾ ਯੁੱਗ ਦੇ ਅਵਤਾਰੀ ਰਾਮ ਚੰਦਰ ਜੀ ਜਿਹੜੇ ਹਨ। ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਰਾਵਣ ਦਾ ਸੰਹਾਰ ਕਰਨਾ ਕੀਤਾ, ਰਾਵਣ ਦਾ ਵੱਧ ਕਰਨਾ ਕੀਤਾ।
1: ਰਾਮ ਮਗ ਪਾਲ ਪਰ ਜੈਸੇ ਸਾਵਧਾਨ ਹੈ।
0: ਇਸ ਤਰ੍ਹਾਂ ਹੀ ਪਿਆਰਿਓ, ਤੀਸਰੇ ਰਾਮ ਜਿਹੜੇ ਹਨ ਉਹਨਾਂ ਨੂੰ ਬਲਰਾਮ ਬੋਲਦੇ ਹਨ। ਇਹ ਕ੍ਰਿਸ਼ਨ ਭਗਵਾਨ ਜੀ ਦੇ ਵੱਡੇ ਭਰਾਤਾ ਸ਼੍ਰੀ ਸਨ, ਨਾਮ ਇਹਨਾਂ ਦਾ ਵੀ ਰਾਮ ਸੀ, ਲੇਕਿਨ ਪਿਆਰਿਓ ਇਹਨੂੰ ਬਲਰਾਮ ਜਾਂ ਹਲਧਰ ਵੀ ਕਿਹਾ ਜਾਂਦਾ ਸੀ। ਅਤੇ ਉਸ ਰਾਮ ਨੇ ਜਿਸ ਤਰ੍ਹਾਂ ਕਿ ਮਗਪਾਲ ਦਾ ਮਤਲਬ ਕਿ ਮਗਧ ਦਾ ਰਾਜਾ ਜਿਹੜਾ ਹੈ, ਜਿਹਨੂੰ ਜਰਾ ਸਿੰਧ ਬੋਲਦੇ ਹਨ, ਜਿਹਨੇ ਪਿਆਰਿਓ ਕ੍ਰਿਸ਼ਨ ਭਗਵਾਨ ਜੀ ਦੇ ਨਾਲ 23 ਵਾਰ 23 ਛੂਣੀਆਂ ਲੈ ਕਰਕੇ ਜੰਗ ਕਰਨਾ ਕੀਤਾ। ਅਤੇ ਇਸ ਤਰ੍ਹਾਂ ਉਹ ਜਿਹੜਾ ਮਗਧ ਦਾ ਰਾਜਾ ਜਿਹੜਾ ਜਰਾ ਸਿੰਧ, ਉਹਦੇ

ਇਹਨਾਂ ਪਹਾੜਾਂ ਦੇ ਉੱਤੇ ਪਿਆਰਿਓ ਬਿਜਲੀ ਜਦੋਂ ਪੈਂਦੀ ਹੈ, ਬਿਜਲੀ ਜਦੋਂ ਗਿਰਦੀ ਹੈ ਤੇ ਉਸ ਵੇਲੇ ਵੱਡਾ ਵੱਡਾ ਪਹਾੜ, ਵੱਡੇ ਪੱਥਰ ਵੀ ਜਿਹੜੇ ਨਾ ਪਿਆਰਿਓ, ਇਹ ਟੁੱਟ ਕਰਕੇ ਧਰਤੀ ਤੇ ਗਿਰ ਜਾਂਦੇ ਹਨ। ਤੇ ਕਿਹਾ ਜਾਂਦਾ ਪਿਆਰਿਓ, ਆਪਾਂ ਵੇਖ ਸਕਦੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਤਰ੍ਹਾਂ ਦੇ ਆਪਾਂ ਯੰਤਰ ਲਾਉਂਦੇ ਹਾਂ ਕਿ ਜਿਸ ਤਰ੍ਹਾਂ ਕਿ ਗੁੰਮਜ ਆਦਿਕ ਹੁੰਦਾ, ਬਿਜਲੀ ਜੋ ਨਾ ਪਿਆਰਿਓ, ਤਾਂਬਾ ਜਿਹੜਾ ਹੋਵੇ ਤੇ ਇਸ ਤਾਂਬੇ ਦੇ ਉੱਤੇ ਬਹੁਤ ਜ਼ਿਆਦਾ ਉਹ ਆਕਰਸ਼ਿਤ ਹੁੰਦੀ ਹੈ, ਬਹੁਤ ਜ਼ਿਆਦਾ ਉਹਦੇ ਵਿੱਚੋਂ ਤਾਂਬਾ ਹੋ ਗਿਆ, ਪਿੱਤਲ ਹੋ ਗਿਆ, ਇਹਦੇ ਵਿੱਚ ਕਰੰਟ ਬਹੁਤ ਤੇਜ਼ੀ ਦੇ ਨਾਲ ਫੈਲਦਾ, ਬਹੁਤ ਛੇਤੀ ਕਰੰਟ ਜਿਹੜਾ ਬਿਜਲੀ ਉਹਦੇ ਵੱਲ ਆਕਰਸ਼ਿਤ ਹੁੰਦੀ ਹੈ। ਤੇ ਵੱਡੀਆਂ ਇਮਾਰਤਾਂ ਹੁੰਦੀਆਂ, ਵੱਡੇ ਜਿਹੜੇ ਦਰਖਤ ਹੁੰਦੇ ਤੇ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਬਿਜਲੀ ਪੈਂਦੀ ਹੈ। ਆਪ ਜੀ ਵੇਖ ਸਕਦੇ ਹੋ ਕਈ ਵਾਰੀ ਦਰਖਤ ਦੇ ਉੱਤੇ ਬਿਜਲੀ ਪੈ ਜਾਵੇ, ਉਹਨੂੰ ਪਾੜ ਕੇ ਰੱਖ ਦਿੰਦੀ। ਇਸ ਤਰ੍ਹਾਂ ਹੀ ਪਹਿਲੇ ਪਿਆਰਿਓ ਆਹ ਜਿਹੜੇ ਹਨ ਗੁੰਮਜ ਆਦਿਕ ਵੀ ਜੀ ਜੋ

0: ਆਦਿਕ ਜੋ ਲਾਏ ਜਾਂਦੇ ਨਾ, ਸੋਨਾ ਤਾਂ ਵਰਕ ਹੁੰਦਾ ਉਹਦੇ ਹੇਠ ਪਿਆਰੇ ਉਹ ਤਾਂਬਾ ਜਿਹੜਾ ਹੈ, ਪੂਰਾ ਤਾਂਬੇ ਦਾ ਢਾਂਚਾ ਜਿਹੜਾ ਬਣਾਇਆ ਜਾਂਦਾ, ਉਹ ਇਲੈਕਟ੍ਰਿਸਿਟੀ ਨੂੰ ਬਹੁਤ ਜ਼ਿਆਦਾ ਆਪਣੇ ਵੱਲ ਜਿਹੜਾ ਨਾ ਉਹ ਅਬਜ਼ੋਰਬ ਕਰਦਾ, ਆਕਰਸ਼ਿਤ ਕਰਦਾ, ਇਸ ਕਰਕੇ ਬਿਜਲੀ ਪੈਣ ਦਾ ਬੜਾ ਖਤਰਾ ਹੁੰਦਾ। ਤਾਂ ਕਰਕੇ ਪਿਆਰਿਓ ਜਿਹੜੇ ਗੁੰਮਜ ਹੁੰਦੇ ਹਨ ਉਹਨਾਂ ਦੇ ਨਾਲ ਅਰਥਿੰਗ ਲਾ ਕਰਕੇ ਇੱਕ ਇਸ ਤਰ੍ਹਾਂ ਦਾ ਯੰਤਰ ਬਣਾ ਕਰਕੇ ਉਹਨੂੰ ਧਰਤੀ ਦੇ ਵਿੱਚ ਛੱਡ ਦਿੰਦੇ ਹਨ ਕਿ ਜੇ ਬਿਜਲੀ ਪੈ ਵੀ ਜਾਵੇ ਤੇ ਫਿਰ ਪਿਆਰਿਓ ਉਹ ਬਿਜਲੀ ਦਾ ਝਟਕਾ ਉਹਦੇ ਉੱਤੇ ਨਾ ਪਵੇ। ਉਹ ਜਿਹੜਾ ਹੈ ਲਾਇਆ ਹੋਇਆ ਥੋੜ੍ਹਾ ਉੱਚਾ ਹੁੰਦਾ ਉਹਦੇ ਉੱਤੇ ਪੈ ਕਰਕੇ ਉਹ ਧਰਤੀ ਦੇ ਵਿੱਚ ਬਿਜਲੀ ਉਤਰ ਜਾਵੇ, ਅਰਥਿੰਗ ਜਿਹੜੀ ਹੈ ਉਹ ਥੱਲੇ ਚੱਲ ਜਾਵੇ। ਇਸ ਤਰ੍ਹਾਂ ਬਿਜਲੀ ਦੇ ਲਈ ਪਿਆਰਿਓ ਆਕਾਸ਼ੀ ਬਿਜਲੀ ਤੋਂ ਬਚਣ ਦੇ ਲਈ ਇਹ ਯਤਨ ਕੀਤੇ ਜਾਂਦੇ। ਕਿਹਾ ਜਾਂਦਾ ਪਿਆਰਿਓ ਬਜ਼ੁਰਗ ਕਹਿੰਦੇ ਸਨ ਕਿ ਪਹਿਲਾਂ ਤਖ਼ਤ ਸਾਹਿਬ ਜੀ ਦੇ ਵੀ ਇਮਾਰਤ ਦੇ ਉੱਤੇ ਇੱਕ ਵਾਰੀ ਬਿਜਲੀ ਪਈ ਸੀ। ਇੱਥੇ ਨਾਲ ਪਿਆਰਿਓ ਪੁਜਾਰੀਆਂ ਦਾ ਬੁੰਗਾ ਹੋਇਆ ਕਰਦਾ ਸੀ ਪੁਰਾਣਾ, ਉਹਦੇ ਤੇ ਉੱਤੇ ਵੀ ਕਿਹਾ ਜਾਂਦਾ ਬਿਜਲੀ ਪਈ ਸੀ। ਸੋ ਖੈਰ ਪਿਆਰਿਓ ਵੱਡੀ ਬਿਜਲੀ ਜੇ ਪੈ ਜਾਵੇ ਪਹਾੜ ਨੂੰ ਵੀ ਪਾੜ ਕਰਕੇ ਉਹ ਰੱਖ ਦਿੰਦੀ ਹੈ। ਤੇ ਇਸ ਤਰ੍ਹਾਂ ਆ ਵੀ ਦ੍ਰਿਸ਼ਟਾਂਤ ਦੇਣਾ ਕੀਤਾ।
1: ਚੱਕਰ ਹਰ ਦਰੋਹ,
0: ਜਿਸ ਤਰ੍ਹਾਂ ਕਿ ਵਿਸ਼ਨੂੰ ਭਗਵਾਨ ਜਿਹੜੇ ਜੋ ਭਗਵਾਨ ਦੇ ਦਰੋਹੀ ਜਿਹੜੇ ਹੁੰਦੇ ਦੁਸ਼ਟ ਆਤਮਾਵਾਂ ਉਹਨਾਂ ਨੂੰ ਮਾਰਨ ਦੇ ਲਈ, ਸ਼ਿੰਗਾਰ ਕਰਨ ਦੇ ਲਈ ਉਹਨਾਂ ਦੇ ਉੱਤੇ ਸੁਦਰਸ਼ਨ ਚੱਕਰ ਚਲਾਉਂਦੇ, ਤੇ ਸੁਦਰਸ਼ਨ ਚੱਕਰ ਪਿਆਰਿਓ ਤੇ ਜਿਹੜੇ ਭਗਵਾਨ ਜੀ ਦੇ

0: ਭਾਵ ਕਿ ਬਿਜਲੀ ਜਿਸ ਤਰ੍ਹਾਂ ਕਿ ਪਹਾੜ ਦੇ ਉੱਤੇ ਪੈ ਜਾਂਦੀ ਹੈ, ਵਿਸ਼ਨੂੰ ਭਗਵਾਨ ਜੀ ਦਾ ਚੱਕਰ ਵੈਰੀਆਂ ਦੇ ਉੱਤੇ ਪੈਂਦਾ, ਇਸ ਤਰ੍ਹਾਂ ਹੀ ਗੁਰੂ ਕੇ ਸਿੱਖ ਨਾਮ ਬਾਣੀ ਦੇ ਰੱਸੀਏ ਜਿਹੜੇ ਉਹ ਵਿਕਾਰਾਂ ਦੇ ਉੱਤੇ ਮੋਹ ਦੇ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਉਹ ਵਿਕਾਰਾਂ ਨੂੰ ਨਾਸ਼ ਕਰ ਦਿੰਦੇ ਹਨ, ਉਹ ਵਿਕਾਰਾਂ ਨੂੰ ਖਤਮ ਕਰ ਦਿੰਦੇ ਹਨ।
1: ਗੋਹਰਾ ਕਹਿ ਬਾਲਾ ਸ਼੍ਰੀ ਗੁਰੂ ਜੀ ਸੁਣੋ ਕਥਾ ਇਤਿਹਾਸ।
0: ਹੁਣ ਅਗਲੀ ਕਥਾ ਨਾ ਪਿਆਰਿਓ ਭਾਈ ਬਾਲਾ ਜੀ, ਇਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ ਹਨ। ਇਹ ਨਜ਼ਾਰਾ ਵੀ ਪਿਆਰਿਓ ਮੈਂ ਆਪ ਜੀ ਨੂੰ ਦੱਸਦੇ ਜਾਵਾਂ ਕਿ ਜਦੋਂ ਭਾਈ ਬਾਲਾ ਜੀ ਕਥਾ ਸਰਵਣ ਕਰਾਉਂਦੇ ਸੀ ਨਾ ਪਿਆਰਿਓ, ਤੇ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਬਹੁਤ ਸਤਿਕਾਰ ਕਰਦੇ।

ਹੋ ਕਰਕੇ ਬਹਿੰਦੇ। ਫਿਰ ਸੰਗਤਾਂ ਜਿਹੜੀਆਂ ਨਾ, ਬਾਬਾ ਬੁੱਢਾ ਜੀ ਹੋ ਗਿਆ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਭਾਈ ਪੈੜਾ ਆਦਿਕ ਬਹੁਤ ਸਾਰੀਆਂ ਸੰਗਤਾਂ, ਤਕਰੀਬਨ 50-100 ਇਹ ਤੋਂ ਵੱਧ ਹੀ ਆਪਾਂ ਕਹਿ ਸਕਦੇ ਹਾਂ। ਜਿਸ ਤਰ੍ਹਾਂ ਦੀਵਾਨ ਆਪਾਂ ਸਜਾਉਂਦੇ ਹਾਂ, ਇਸ ਤਰ੍ਹਾਂ ਦੀਵਾਨ ਦੇ ਵਿੱਚ ਬੈਠ ਕਰਕੇ ਅਤੇ ਇਹਨੂੰ ਪਿਆਰਿਓ, ਜਿਸ ਤਰ੍ਹਾਂ ਆਪਾਂ ਸਟੇਜ ਬੋਲਦੇ ਹਾਂ, ਜੋ ਪ੍ਰਵਕਤਾ ਹੁੰਦਾ ਨਾ, ਯਾਦ ਰੱਖਣਾ ਚਾਹੀਦਾ, ਉਹ ਜਦੋਂ ਬੋਲਦਾ ਨਾ ਪਿਆਰਿਓ, ਉੱਚੇ ਆਸਣ ਦੇ ਉੱਤੇ ਉਹਨੂੰ ਬਿਠਾਉਣਾ ਚਾਹੀਦਾ, ਕਿਉਂਕਿ ਉਹ ਪ੍ਰਵਕਤਾ ਹੈ, ਉਹ ਬੋਲਣ ਵਾਲਾ ਹੈ। ਜਦੋਂ ਉਹ ਬੋਲਦਾ ਤਾਂ ਉਹਦਾ ਅਸਰ ਸਾਰਿਆਂ ਦੇ ਉੱਤੇ ਪੈਂਦਾ ਹੈ। ਜੇ ਪਿਆਰਿਓ ਤੇ ਸ਼ਰੋਤੇ ਜਿਹੜੇ ਤਾਂ ਬੈਠ ਜਾਣ, ਵਕਤਾ ਥੱਲੇ ਹੋ ਜਾਵੇ, ਸੱਚ ਜਾਣੋ ਇਹਦਾ ਅਸਰ ਕੋਈ ਸ਼ਰੋਤਿਆਂ ਦੇ ਉੱਤੇ ਨਹੀਂ ਪੈਂਦਾ ਕਿ ਸ਼ਰੋਤੇ ਤੁਸੀਂ ਨਾ ਉਹਨਾਂ ਨੂੰ ਤਾਂ ਉੱਤੇ ਬਿਠਾ ਦਿਓ, ਵਕਤਾ ਜਿਹੜਾ ਹੈ ਬੋਲਣ ਵਾਲਾ ਉਹਨੂੰ ਨੀਵਾਂ ਬਿਠਾ ਦਿਓ, ਉਹ ਜਿੰਨਾ ਮਰਜ਼ੀ ਵਧੀਆ ਕਥਾ ਕਰੀ ਜਾਵੇ, ਬੋਲੀ ਜਾਵੇ, ਉਹਦਾ ਅਸਰ ਜਿਹੜਾ ਉਹ ਸ਼ਰੋਤਿਆਂ ਦੇ ਉੱਤੇ ਬਿਲਕੁਲ ਨਹੀਂ ਪਵੇਗਾ। ਇਸ ਕਰਕੇ ਵਕਤਾ ਜਿਹੜਾ ਉਹਦੀ ਥਾਂ ਜਿਹੜੀ ਹੈ ਉੱਚੀ ਹੁੰਦੀ ਹੈ। ਆਪ ਦੇਖੋ ਸਤਿਗੁਰੂ ਮਹਾਰਾਜ, ਆਪ ਜਿੰਨਾ ਪਿਆਰੇ ਹੋ ਮੌਜੂਦਾ ਸਤਿਗੁਰੂ ਜੀ ਦੇ ਮੌਜੂਦ ਵੀ ਗੁਰੂ ਜੀ ਮਹਾਰਾਜ ਜੀ ਨੇ ਮੌਜੂਦ ਜੀ ਆਸਣ ਦੇ ਉੱਤੇ, ਕਿਉਂਕਿ ਵਕਤੇ ਹਨ ਭਾਈ ਦੇ ਲੱਗੇ ਵਕਤੇ ਹਨ, ਕਿਉਂਕਿ ਗੁਰੂ ਸਾਹਿਬ ਜੀ ਵਕਤੇ ਨਹੀਂ, ਕਿਉਂਕਿ ਗੁਰੂ ਮਹਾਰਾਜ ਜੀ ਵੀ ਪਿਆਰੇ ਨੇ ਸ਼੍ਰੋਤੇ ਹਰ ਮਹਾਰਾਜ ਜੀ ਵੀ ਕਹਿੰਦੇ ਸਾਨੂੰ ਸਰਣ ਕਰੀ ਜਾ ਰਹੇ ਹਨ, ਸਰ ਭਾਈ ਬਾਲਾ ਜੀ ਉੱਚੇ ਆਸਣ ਤੇ ਬੈਠ ਬਾਲਾ ਕੇ ਇਹ ਸਾਰੀ ਕਥਾ ਗੁਰੂ ਸਾਹਿਬ ਜੀ ਸਰਵਣ ਕਰਾ ਰਹੇ ਹਨ। ਜਿਸ ਤਰ੍ਹਾਂ ਕਿ ਹਰੀ ਪਰਮਾਤਮਾ ਜੀ ਦੇ ਸਰੂਪ ਪ੍ਰਾਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅਵਸਥਾ ਕਰ ਰਹੇ ਤੌਰ ਕਰ ਰਹੇ ਹਨ, ਉਹ ਗੁਰੂ ਮਹਾਰਾਜ ਹਨ। ਗੁਰੂ ਨਾਨਕ ਸਾਹਿਬ ਜੀ ਦਾ ਆਸ ਆਜ ਸਰਵਣ ਸਰਵਣ ਕਰਨਾ ਕਰੋ, ਸਰਵਣ ਕਰਨਾ ਕਰੋ। ਇਸ ਤਰ੍ਹਾਂ ਬਾਲਕਾਂ ਦੇ ਨਾਲ ਬੱਚਿਆਂ ਦੇ ਨਾਲ ਸਤਿਗੁਰੂ ਦੇ ਨਾਲ ਬੱਚਿਆਂ ਤਰ੍ਹਾਂ ਦੀਆਂ ਸਿੱਖਾਂ ਘੁੰਮ ਰਹੇ ਹਨ, ਮਾਤਾ ਪਿਤਾ ਜੀ ਸਤਿਗੁਰੂ ਮਹਾਰਾਜ ਨੂੰ ਵੇਖ ਕਰਕੇ ਬੜਾ ਲਾਣ ਰਲਾਉਂਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸਰਾਂ ਨੂੰ ਗਹਿਣੇ ਕੱਟਿਆਂ ਨੂੰ ਆਪਣੇ ਤਨ ਦੇ ਉੱਤੇ ਧਾਰਨ ਕਰਨਾ ਕੀਤਾ, ਤਲਵੰਡੀ ਜੋ ਹੈ ਨਾ ਪਿਆਰਿਆਂ ਗੜੀਆਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਖੇਡਾਂ ਖੇਡਦੇ ਹਨ, ਖੇਡਦੇ ਹਨ। ਕਦੇ ਸਤਿਗੁਰੂ ਮਹਾਰਾਜ ਭੱਜ ਕਦੇ ਭੱਜੀ ਜਾਂਦੇ, ਭੱਜ ਕਦੇ ਭੱਜ ਬੀਜ ਕੇ ਇੱਕਦਮ ਇੱਕ ਕਦੇ ਡਿੱਗ ਜਾਂਦੇ ਹਨ, ਹੁੰਦੇ ਹਨ। ਕਦੇ ਕਦੇ ਪਿਆਰਿਓ ਬੈਠ ਕਰਕੇ ਜਦੋਂ ਪਿਆਰਿਓ ਔੜ ਭੱਜ ਕਰਕੇ ਇਹ ਖੇਡਾਂ ਖੇਡ ਕੇ ਥੱਕ ਜਾਂਦੇ, ਫਿਰ ਦੂਜੀ ਗਿਆਨ ਦੀ ਖੇਡ ਦੇ ਵਿੱਚ ਮਹਾਰਾਜ ਜੀ ਚੜ੍ਹ ਜਾਂਦੇ ਹਨ, ਮਹਾਰਾਜ ਜੀ ਬੜੇ ਪਿਆਰ ਦੇ ਨਾਲ ਪ੍ਰਵਚਨ ਦਿੰਦੇ ਹਨ, ਫਿਰ ਤਾਨਾ ਜਦੋਂ ਪੈ ਜਾਵੇ ਮਹਾਰਾਜ ਜੀ ਆ ਕਰਕੇ ਆਪ ਮੰਗਦੇ, ਮਾਂ ਜੀ ਆਪ ਮੰਗਦੇ, ਮਾਂ ਜੀ ਅੱਜ ਮੈਨੂੰ ਆਪ ਬਣਾ ਕੇ ਦਿਓ, ਅੱਜ ਮੈਂ ਆਪ ਬਣਾ, ਅੱਜ ਉਹ ਖਾਜ ਮੈਂ ਆਪ ਇੰਜ ਮੰਗ ਮੰਗ ਕਰਕੇ ਪ੍ਰਸ਼ਾਦਾ ਛਕਦੇ ਹਨ, ਛਕਦੇ ਹਨ। ਸਤਿਗੁਰੂ ਮਹਾਰਾਜ ਜੀ ਦੇ ਸਤਿਕਾਰ ਜੋ ਮਾਤਾ ਜੀ ਔਰ ਜੋ ਕਰਿੰਦੇ ਉਹਨਾਂ ਨੂੰ ਵਧੀਆ ਪ੍ਰਸ਼ਾਦਾ ਛਕਾਉਂਦੇ ਨੇ, ਵਧੀਆ ਛਕਾਉਂਦੇ ਆ ਛਕਾਉਂਦੇ ਆ, ਤੇ ਮਹਾਰਾਜ ਜੀ ਤੋਂ ਬਾਰੇ ਜਾਂਦੇ ਬਲਹਾਰੇ ਜਾਂਦੇ ਬਲਹਾਰੇ ਜਾਂਦੇ। ਇੱਕ ਦਿਨ ਦੀ ਗੱਲ ਹੈ, ਬਾਬੇ ਕਾਲੂ ਨੇ ਮਨ ਵਿੱਚ ਵਿਚਾਰ ਕਰਨਾ ਕੀਤਾ, ਵਿਚਾਰ ਕਰਨਾ ਕੀਤਾ, ਇਹ ਮਨ ਵਿੱਚ ਸੋਚਦੇ ਕਿ ਭਾਈ ਨਾਨਕ ਦੀ ਉਮਰ ਜਿਹੜੀ ਹੈ ਨਾਨਕ ਦੀ ਉਮਰ ਤੋਂ ਵੀ ਹੈ ਬਤੀਤ ਹੋ ਰਹੀ ਹੈ, ਬਤੀਤ ਹੋ ਰਹੀ ਹੈ। ਹੁਣ ਮਾਂ ਬਾਪ ਦੇ ਮਨ ਵਿੱਚ ਫਿਕਰ ਹੁੰਦਾ ਨਹੀਂ ਹੈ, ਪਿਆਰੇ ਮਨ ਵਿੱਚ ਫਿਕਰ ਹੁੰਦਾ ਹੀ ਬੱਚੇ ਜਿਹੜੇ ਛੋਟੇ ਹੁੰਦੇ ਹਨ, ਪਿਆਰੇ ਜਦੋਂ ਪੜ੍ਹਾਈ ਲਿਖਾਈ ਨਹੀਂ ਕਰਦੇ ਉਦੋਂ ਪੜ੍ਹੇ ਮਾਂ ਬਾਪ ਦੇ ਮਨ ਦੇ ਜਿਹੜੇ ਹੁੰਦਾ ਕਿ ਅੱਗੇ ਜਾਪ ਦੇ ਮਨ ਵਿੱਚ ਹੁੰਦਾ ਰਹੇਗਾ, ਇਸ ਤਰ੍ਹਾਂ ਕਮਾਵੇਗਾ, ਯਾਦ ਰੱਖੋ ਪਿਆਰਿਓ ਜ਼ਿੰਦਗੀ ਜਿਹੜੀ ਨਾ ਰਿਹਾ
ਪ੍ਰਭਾਵ ਹੈ ਲੇਕਿਨ ਲੋਕਾਂ ਨੇ ਸਿਰਫ ਮਦਰਸੇ ਪਿਤਾ ਜੀ ਜਿਹੜੇ ਬਹੁਤ ਆਤਮਤ ਹੋ ਕਰਕੇ ਬੜੇ ਪਿਆਰ ਦੇ ਨਾਲ ਨਾਲ ਚੰਗੀ ਤਰ੍ਹਾਂ ਤੁਸੀਂ ਮੈਨੂੰ ਪੜ੍ਹਦਾ ਕਿ ਨਹੀਂ ਪੜ੍ਹਦਾ ਮੈਂ ਖੁਦ ਵੇਖਿਆ ਕਿਉਂਕਿ ਨਾਲ ਮਹਾਰਾਜ ਨੂੰ ਲੈ ਕਰਕੇ ਨਾਲ ਕਹਿਣ ਲੱਗੇ ਜੀ ਨੇ ਥੋੜਾ ਜਿਹਾ ਦਬਕਾ ਮਾਰਿਆ ਬੇਟਾ ਨਾਨਕ ਕਹਿਣ ਬਹੁਤ ਸ਼ਰਾਰਤੀ ਹੈ ਬਹੁਤ ਸ਼ਰਾਰਤ ਕਰਦਾ
ਤੇ ਵਧੀਆ ਪੜ੍ਹਾਈ ਲਿਖਾਈ ਕਰ, ਵਧੀਆ ਬਹੁਤ ਵਧੀਆ ਹੋਵੇਗਾ, ਜੇ ਪੜ੍ਹਾਈ ਲਿਖਾਈ ਨਹੀਂ ਕੀਤੀ ਮੈਂ ਤੈਨੂੰ ਤਾੜਨਾ ਦੇਵਾਂਗਾ, ਮੈਂ ਤੈਨੂੰ ਫਿਰ ਬਹੁਤ ਮਾਰਾਂਗਾ, ਮੈਂ ਤੈਨੂੰ ਫਿਰ ਬਹੁਤ ਮਾਰਾਂਗਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਥੋੜ੍ਹਾ ਜਿਹਾ ਮਹਾਰਾਜ ਨੂੰ ਸਮਝਾ ਬੁਝਾ ਕਰਕੇ ਮਹਾਰਾਜ ਮਕਸਦ ਦੇ ਵਿੱਚ ਜਾ ਕਰਕੇ ਆਏ, ਮਕਸਦ ਦੇ ਉੱਥੇ ਬੈਠਾਉਣਾ ਕੀਤਾ ਤੇ ਇੱਕ ਬੰਮੜਾ ਉਠਾ ਸਮਾਨਿਆ ਦਾ ਤੰਬੋ ਲੈ ਕਰਕੇ ਮੌਲਵੀ ਦੇ ਹੱਥ ਦੇ ਉੱਤੇ ਰੱਖ ਦਿੱਤੇ। ਮੌਲਵੀ ਤੇ ਬਹੁਤ ਜ਼ਿਆਦਾ ਪੈਸਾ ਤੇ ਕਹਿਣ ਲੱਗੇ, ਮੌਲਵੀ ਸਾਹਿਬ ਦਾ ਤੇ ਕਹਿ ਰਹੇ ਲੱਗੇ ਮੌਲਵੀ ਮੇਰੇ ਬਾਬੇ ਨੂੰ ਵਧੀਆ ਤੇ ਲੜੀ ਮੈਨੂੰ ਨਾ ਕਰੋ, ਵਧੀਆ ਇਸ ਤਰ੍ਹਾਂ ਹੀ ਮੈਂ ਜਦੋਂ ਵੀ ਆਵੇਂ ਇਸ ਤਰ੍ਹਾਂ ਹੀ ਜਦੋਂ ਮੈਂ ਆਉਂਦਾ ਆਪ ਜੀ ਨੂੰ ਦਵਾਂਗਾ।

ਹਨ। ਪੱਟੀ ਲੈਣ ਦੇ ਨੂੰ ਬੋਲੋ ਹਨ ਕਿ ਇਸ ਲੈਣ ਦੀ ਜਿੰਦਗੀ ਹੁੰਦੀ ਹੈ ਉਹਦੇ ਪਿਆਲੇ ਕਾਲਮ ਦੇ ਨਾਲ ਵਿੱਚ ਪਿਆਲੇ ਖੜੂ ਦੇ ਨਾਲ ਉਹਦੇ ਉੱਤੇ ਲਿਖਿਆ ਜਾਂਦਾ ਹੈ ਫਿਰ ਪਿਆਲੇ ਜਦੋਂ ਨਿਕਲਿਆ ਮਾਸਟਰ ਨੂੰ ਜਾਂਦਾ ਹੈ ਤੇ ਉਹ ਮੇਟ ਬੰਦੇ ਸਨ ਨਾਲ ਤੇ ਕਿਹੜੇ ਦਿਨਾਂ ਜ਼ਮਾਨਿਆਂ ਦੇ ਵਿੱਚ ਕਾਲਮ ਦੇ ਬਹੁਤ ਕਣਾਂ ਦੇ ਦਾਸ ਸੀ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਬੱਚਿਆਂ ਨੂੰ ਨਹੀਂ ਦੇ ਵਿੱਚ ਪਿਆਰੇ ਪਾਉਂਦੀਆਂ ਚੰਗੇ ਵੀ ਘਟਾ ਜਦੋਂ ਪੱਟੀ ਲੈ ਲੈ ਬੱਚਿਆਂ ਨੂੰ ਵੀ ਪੱਟੀ ਦਾ ਪਤਾ ਨਹੀਂ ਹੈ ਬੱਚਿਆਂ ਨੂੰ ਪੱਟੀ ਦੇ ਸ਼ਬਦ ਲਿਖ ਕਰਦੇ ਉਹਦੇ ਪਾਉਣ ਦੇ ਲਈ ਕਹਿੰਦੇ ਭਾਈ ਨੇ ਪਾਈ ਜਾਓ ਇਹਦੇ ਉੱਤੇ ਲਿਖੀ ਜਾਓ ਲਾਈ ਜਾਓ ਇਹਦੇ ਉੱਤੇ ਲਿਖਣਾ ਫਿਰ ਬਾਅਦ ਦੇ ਵਿੱਚ ਮਿਲ ਦੇਣਾ ਫਿਰ ਉਹਦੇ ਉੱਤੇ ਲਿਖਣਾ ਇਸ ਤਰ੍ਹਾਂ ਫਿਰ ਮੁਲਾਣੇ ਨੇ ਕੀ ਕੀਤਾ ਫਿਰ ਮੁਲਾ ਕਰਕੇ ਪੱਟੀ ਪਿਆਲੇ ਉੱਤੇ ਪਿਆਲੇ ਜਿਸ ਤਰ੍ਹਾਂ ਕਿ ਪੰਤੀ ਦਾ ਨਾ ਪਿਆਰਿਓ ਕਿ ਪੌਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆਲਫ ਸਭ ਤੋਂ ਪਹਿਲੇ ਪੇ ਤੇ ਸੇ ਲੇ ਤੇ ਹੇ ਤੇ ਸਵਾਲ ਸਵਾਲ ਹੋਏ ਹੋਏ ਸਵਾਲ ਸਵਾਲ ਇਸ ਤਰ੍ਹਾਂ ਉਹਨਾਂ ਦੀ ਪਿਆਰਿਓ ਅਲਫ ਦੀ ਜਿਹੜੀ ਹੈ ਉਹ ਜੋ ਇਸ ਤਰ੍ਹਾਂ ਦੇ ਉਚਾਰਨ ਪੌਦੇ ਜਾਂਦੇ ਹਨ ਨਾ ਉਚਾਰਦੇ ਇਹ ਯਾਦ ਰੱਖਣਾ ਕਰੋ ਇਹ ਯਾਦ ਸਾਮੀ ਮਤ ਦੀ ਗੋਪੀ ਜਿਹੜੀ ਨਾ ਪਿਆਰਿਓ ਮਤ ਦੀ ਆਪਾਂ ਆਮ ਜਿਸ ਤਰ੍ਹਾਂ ਲਿਖਦੇ ਆ ਆਪਾਂ ਆਮ ਜੱਜੇ ਲਿਖੀ ਹੁੰਦੀ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਪਿਆਰਿਓ ਅਸਮਾਨ ਤੋਂ ਕਿ ਉਹ ਬੋਲੀ ਜਿਹੜੀ ਹੈ ਹਾਂ ਕਿ ਉਹ ਬੋਲੀ ਦੇ ਵਿੱਚ ਹੈ ਹਾਂ ਜਾਂ ਉਸ ਟਾਈਮ ਦੇ ਵਿੱਚ ਜਿਹਨੇ ਸਿੱਖਾਂ ਦੇ ਦਾ ਸੋਚ ਲਿਆ ਨਹੀਂ ਦੇ ਬਹੁਤ ਦੇ ਉਸ ਕੰਮ ਦੇ ਦਾ ਦਾਖਲ ਲਿਆ ਨਹੀਂ ਦੇ ਉਹਨਾਂ ਦੇ ਸਾਹਮਣੇ ਆਪਣੇ ਜਿਹੜੇ ਹਨ ਹਿੰਦੁਸਤਾਨ ਦੇ ਵਿੱਚ ਜਿਹੜੇ ਹਨ ਮੈਂ ਬੇਨਤੀ ਕਰਦਾ ਪਿਆਰਿਓ ਜਿਹਨੇ ਹਿੰਦੀ ਨੂੰ ਪੜ ਲਿਓ ਹਿੰਦੀ ਹੋ ਗਿਆ ਹਿੰਦੀ ਹੋ ਗਿਆ ਉਚਾਰਨ ਹੁੰਦਾ ਸਿਰਫ ਅੱਖਰ ਜਿਹੜੇ ਬਦਲ ਜਾਂਦੇ ਸਿਰਫ ਆਪਾਂ ਬੋਲਦੇ ਹਾਂ ਆਪਾਂ ਆਵਾਜ਼ ਸੱਚਾ ਛੱਡਦੇ ਹਾਂ ਇਸ ਤਰ੍ਹਾਂ ਆਪਣੀ ਬੋਲੀ ਲਿਪੀ ਤੋਂ ਬਹੁਤ ਉਲਟ ਜਾਣਾ ਪੈਂਦਾ ਹੁਣ ਦੇਖੋ ਮੌਲਵੀ ਜਿਹੜਾ ਮਹਾਰਾਜ ਨੂੰ ਪਿਆਰੇ ਮੌਲਵੀ ਜਿਹੜਾ ਪਿਆਰੇ ਪਹਿਲਾ ਦੇ ਨਹੀਂ ਉਹ ਪੜਾਉਣ ਲੱਗ ਗਿਆ ਹੌਲੀ ਹੌਲੀ ਪੜਾਉਂਦਾ ਗਿਆ ਉਹਨੂੰ ਦੇ ਨਹੀਂ ਲੱਗਦੀ ਉਹਦੇ ਪੜਾਉਣ ਤੋਂ ਪਹਿਲਾਂ ਹੀ ਮੇਰੇ ਸ੍ਰੀ ਗੁਰੂ ਮਹਾਰਾਜ ਜੀ ਪੜ ਲੈਂਦੇ ਮਹਾਰਾਜ ਜੀ ਪੜ ਲੈਂਦੇ ਸਤਿਗੁਰੂ ਮਹਾਰਾਜ ਜੀ ਦੀ ਰਸਨਾ ਦੇ ਵਿੱਚ ਦੇਰ ਨਹੀਂ ਲੱਗਦੀ ਹੈ ਦੇਰ ਨਹੀਂ ਲੱਗਦੀ ਹੈ ਤੇ ਇਹ ਦੇਖ ਕਰਕੇ ਮੌਲਵੀ ਬੜਾ ਦੰਦ ਹੋ ਗਿਆ ਤੇ ਪਿਆਰ ਕਰਦਾ ਦੰਦ ਹੋ ਗਿਆ ਕਾਲੂ ਨੇ ਤਾਂ ਕਿਹਾ ਕਿ ਭਾਈ ਮੈਂ ਪਹਿਲੀ ਵਾਰੀ ਤੇਰੇ ਕੋਲ ਫਾਰਸੀ ਬਣਾਉਣ ਦੇ ਲਈ ਲੈ ਕੇ ਆਇਆ ਫਾਰਸੀ ਲੇਕਿਨ ਮੈਨੂੰ ਲੱਗਦਾ ਕਿ ਇਹ ਬੱਚਾ ਨਾਨਕ ਜੀ ਦਾ ਨੇ ਕਿ ਇਹ ਫਾਰਸੀ ਬਣਾ ਹੋਈ ਹੈ ਫਾਰਸੀ ਹੋਈ ਹੈ ਤੇ ਮੈਂ ਪੜਾ ਰਿਹਾ ਮੇਰੇ ਤੋਂ ਪਿਆਰੀ ਇਹ ਪੜਨਾ
ਬਹੁਤ ਨਾਲ ਹੈ ਆਪਣੀ ਬੋਲੀ ਬਿਲਕੁਲ ਪਿਆਰੀ ਬੋਲੀ ਨਾਲ ਕੋਈ

0: ਆਪਣਾ ਰਿਸ਼ਤਾ ਹੀ ਨਹੀਂ ਬਣ ਕੋਈ ਤਾਂ ਰਿਸ਼ਤਾ ਨਹੀਂ ਬਣਨਾ ਲੋਕਾਂ ਦੇ ਲਈ ਪਰਿਸ਼ਾਨ ਲੋਕ ਉਹਨਾਂ ਨਾਲ ਦੇ ਲਈ ਆਸਾਨ ਬੋਲੀਆ ਕਿਉਂਕਿ ਉਹਨਾਂ ਦੀ ਮਾਂ ਸੁਣਦੀ ਹੈ ਬੋਲੀਆ ਕਿਉਂਕਿ ਬਚਪਨ ਤੋਂ ਆਪ ਉਹੀ ਸੁਣਦੇ ਹਨ ਉਹੀ ਪੜ੍ਹਦੇ ਹੀ ਸੁਣਦੇ ਹਨ ਆਪਾਂ ਵੀ ਪਿਆਰੇ ਹੋਏ ਦੇਸ਼ ਨਾਲ ਕੇ ਮੈਂ ਬੇਨਤੀ ਕਰਾਂ ਕਿ ਇੱਕ ਆਪਣੀ ਜਿਹੜੀ ਮਾਤਰ ਭਾਸ਼ਾ ਹੈ ਇਹ ਬੋਲੀਆਂ ਜਿਹੜੀ ਬੋਲੀਆਂ ਬਾਕਰੀਆਂ ਦਰਕੀਆਂ ਭਾਰ ਬੋਲੀਆਂ ਬੋਲੀਆਂ ਬਾਕਰੀਆਂ ਭਾਰਤ ਮੋਹਨ ਬੋਲੀਆਂ ਬਖਤਾ ਵਿਅਕਤੀ ਪਿਆਰੇ ਹੋਏ ਬੜਪੇ ਭਾਰਤ ਵਿੱਚ ਵਿਚਾਰ ਜਾਵੇ ਅੰਦਰ ਤਾਂ ਮੈਂ ਬੜੀ ਉੱਤਰ ਉਮਰ ਬੱਚਿਆਂ ਦੇ ਲਈ ਹੈ ਲੇਕਿਨ ਇਹਨਾਂ ਦਾ ਦਿਮਾਗ ਬਹੁਤ ਰੋਸ਼ਨ ਹੈ ਜਿਹੜਾ ਬੜਾ ਬਗਾਨਾ ਦਾ ਦਿਮਾਗ ਹੁੰਦਾ ਵਿਚਾਰ ਕਰਦਾ ਰੋਜ਼ ਪੜ੍ਹਦੇ ਲੋਕਾਂ ਨੂੰ ਪਿਆਰੇ ਹੋਏ ਕੀ ਨਹੀਂ ਹੋ ਰਿਹਾ ਲੋਕਾਂ ਨੂੰ ਕਹਿੰਦੇ ਹੋਏ ਕੀ ਨਹੀਂ ਹੋ ਰਿਹਾ ਮਾਰੀ ਜਾਂਦਾ ਬੰਦੇ ਐਵੇਂ ਬੋਲੀ ਜਾਂਦਾ ਇੰਨੇ ਛੋਟੇ ਬੋਲੀ ਜਾਂਦਾ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਛੋਟਾ ਸਮੇਂ ਦੇ ਵਿੱਚ ਕਿਸ ਤਰ੍ਹਾਂ ਮਾਰ ਸਕਦਾ ਮੈਂ ਯਕੀਨ ਨਹੀਂ ਕਿਸ ਤਰ੍ਹਾਂ ਪੜ ਸਕਦਾ ਉਹ ਲੋਕ ਕਹਿੰਦੇ ਗੱਲ ਭਾਈ ਬਹੁਤ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਲੋਕ ਬੜੇ ਵਿਸਮਤ ਹੋ ਰਹੇ ਹਨ ਇਸ ਤਰ੍ਹਾਂ ਪੂਰੀ ਤਲਵੰਡੀ ਦੇ ਵਿੱਚ ਜਿੱਥੇ ਵੀ ਲੋਕ ਮਿਲਦੇ ਹਰ ਕੋਈ ਲੋਕ ਵੀ ਹਰ ਕੋਈ ਬੰਦਾ ਮਹਾਰਾਜ ਜੀ ਦਾ ਹੀ ਦਰਸ ਕਰ ਰਿਹਾ ਕਹਿੰਦੇ ਉਮਰ ਤਾਂ ਬਹੁਤ ਛੋਟੀ ਹੈ ਮੂਰਤੀ ਲਹਾਨ ਛੋਟੀ ਹੈ ਮਹਾਰਾਜ ਜੀ ਦੀ ਮਹਾਰਾਜ ਜੀ ਦਾ ਰਾਜ ਬਹੁਤ ਵੱਡਾ ਹੈ ਬਹੁਤ ਮਹਾਨ ਇਸ ਤਰ੍ਹਾਂ ਮਹਾਰਾਜ ਜੀ ਦੇ ਪਿਆਰੇ ਮਸਰਾੜੇ ਬਰਕਤ ਸੁਣਦੇ ਕਰਕੇ ਵੀ ਹਿੰਦੂ ਤੇ ਕੀ ਮੁਸਲਮਾਨ ਕੀ ਮੁਸਲਮਾਨ ਤੇ ਮਹਾਰਾਜ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋ ਕੇ ਮਨ ਗਦਗਦ ਹੋ ਰਿਹਾ ਮਹਾਰਾਜ ਜੀ ਜਦੋਂ ਬੋਲਦੇ ਨਾ ਪਿਆਰੇ ਜਿਸ ਤਰ੍ਹਾਂ ਕੋਈ ਮਹਾਂਪੁਰਖ ਜਿਹੜਾ ਆਪਣੇ ਸਿੱਖਾਂ ਨੂੰ ਵੇਖ ਕਰਕੇ ਬੱਚਿਆਂ ਨੂੰ ਦਿੰਦਾ ਉਪਦੇਸ਼ ਕਰਾਉਂਦਾ ਦਿੰਦਾ ਮਹਾਰਾਜ ਜੀ ਵੀ ਇਸ ਤਰ੍ਹਾਂ ਪਿਆਰਿਆ ਹੋਣਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇਖੋ ਪਿਆਰਿਓ ਕਿ ਜਿਸ ਤਰ੍ਹਾਂ ਕਿ ਹਿੰਦੂ ਮੰਦਰ ਦੇ ਜਿਹੜੇ ਧਾਰਮਿਕ ਹਿੰਦੂ ਮਸ਼ਹਦ ਦੇ ਧਾਰਮਿਕ ਸ਼ਾਸਤ ਲਾਜੀ ਕੀਤਾ ਜੋ ਹੈ ਉਹਦੇ ਅਰਥ ਕਰਨ ਦਾ ਪੁਰਾਣ ਦੇ ਅਰਥ ਅਰਥ ਨਾਲ ਨਾ ਪੁਰਾਣ ਦੇ ਸਾਖੀਆਂ ਸਰਵਣ ਕਰਾਉਣ ਉਹਨਾਂ ਦੀਆਂ ਸੋਤਾਂ ਇੱਕ ਪਾਸੇ ਦੀ ਗੱਲ ਹੈ ਲੇਕਿਨ ਸਾਮੀ ਦੀ ਗੱਲ ਹੈ ਜਿਹੜਾ ਪੁਰਾਣ ਦੀਆਂ ਗੱਲਾਂ ਕਰਦੀਆਂ ਪੁਰਾਣ ਤੋਂ ਦੇਖਦੀਆਂ ਆਂ ਜੀ ਦੀਆਂ ਗੱਲਾਂ ਕਰਦੀਆਂ ਆਂ ਜੇ ਦਾ ਪਿਆਰ ਬਹੁਤ ਜ਼ਿਆਦਾ ਕਠਨ ਹੈ ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਕ੍ਰਾਂਤੀ ਮਹਾਰਾਜ ਕਿਉਂਕਿ ਮਹਾਰਾਜ ਨੇ ਕਦੇ ਪਿਆਰੇ ਕੁਰਾਨ ਸ਼ਰੀਫ ਨੂੰ ਨਹੀਂ ਪੜ੍ਹਿਆ ਕਦੇ ਕਦੇ ਤੌਰੇ ਨਹੀਂ ਪੜ੍ਹਿਆ ਆਦਿ ਕਦੇ ਤੌਰੇ ਨੂੰ ਨਹੀਂ ਪੜ੍ਹਿਆ ਆਦਿ ਫਿਰ ਵੀ ਪਿਆਰੇ ਉਹਨਾਂ ਗ੍ਰੰਥਾਂ ਦੀ ਗੱਲ ਕਰਦੇ ਉਹਨਾਂ ਦੇ ਬਾਬਲ ਪ੍ਰਭ ਦੇ ਦਿੰਦੇ ਹਨ ਤੇ ਬਾਬਤ ਵੇਖ ਕਰਕੇ ਲੋਕ ਬਹੁਤ ਜ਼ਿਆਦਾ ਗਾਇਕ ਹੋ ਰਹੇ ਲੋਕ ਬਹੁਤ ਸੋਚਦੇ ਲੋਕ ਕਿਉਂਕਿ ਮਹਾਰਾਜ ਜੀ ਦਾ ਪਛੋਕੜ ਧਰਮਾਣਾ ਹਿੰਦੂ ਦਰਬਾਰਾਂ ਦੇ ਵਿੱਚੋਂ ਸੀ ਬਹੁਤ ਸਕਦਾ ਕਿ ਭਾਈ ਬਹੁਤ ਸਤਰਾ ਕਹਿੰਦੇ ਨਾ ਜੀ ਬਚਪਨ ਦੇ ਵਿੱਚ ਆਪਾਂ ਕਹਿੰਦੇ ਜਿਹੜੇ ਬਾਪ ਦਾਦਿਆਂ ਦਾ ਪ੍ਰਭਾਵ ਪੈ ਜਾਂਦਾ ਬਾਪ ਦਾਦੇ ਚਲੋ ਇਹਨਾਂ ਦਾ ਪ੍ਰਭਾਵ ਪਿਆ ਲੇਕਿਨ ਤਿਆਰ ਰਿਹਾ ਪਿਆ ਤੁਰਖਾਂ ਨਹੀਂ ਜਿਹੜੇ ਤਰ੍ਹਾਂ ਦੇ ਜਿਹੜੇ ਹਾਂ ਨਾ ਕੌਲੇ ਦੇ ਗਜੀਲ ਜਮਾਨ ਨਾ ਤੌਨੇ ਦਾ ਬਾਪ ਕੁਮਾਰਾ ਨੂੰ ਇੰਨੀ ਉਹਨਾਂ ਤੇ ਸੋਨੀ ਜਾਣਕਾਰੀ ਇੰਨੀ ਜਾਤੀ ਜਾਣੋ ਜਾਣਕਾਰੀ ਇਸ ਤਰ੍ਹਾਂ ਦੀ ਜਾਤ ਹੋਈ ਹੈ ਇਹ ਪੜ ਕੇ ਇਹ ਸੁਣ ਕੇ ਇਹ ਵੇਖ ਕੜ ਕੇ ਲੋਕ ਬੜੇ ਵਿਸ਼ੇ ਹੋ ਰਹੇ ਹਨ ਨਾ ਜਿਸ ਤਰ੍ਹਾਂ ਕਿ ਗੰਗਾ ਜਿਹੜੀ ਗੁਰੂ ਗੋਬਿੰਦ ਵਾਹਿਗੁਰੂ ਜੀ ਦਾ ਨਾਮ ਹੀ ਪਿਆਰਿਓ ਮਹਾਰਾਜ ਜੀ ਦੀ ਬਾਣੀ ਹੀ ਗੰਗਾ ਜਲ ਦੇ ਵੱਧ ਹੈ ਸਾਰੇ ਕਹਿੰਦੇ ਕਿ ਕੋਈ ਕਲਾਵਾਨ ਵਾਰਤੇ ਇਹ ਚੱਲ ਜੇ ਕੋਈ ਕਲਾਵਾਨ ਹੋਇਆ ਕਿੰਨੀਆਂ ਤੋਂ ਬੇਨਤੀਆਂ ਜਾ ਪ੍ਰਵਾਨੀਆਂ ਦਾ ਪ੍ਰੋਵੀ ਯਾਰ ਕਾਦਿਆਂ ਬਿਆਨ ਕਰਨੀਆਂ ਪ੍ਰੋਵੀਆਂ ਜੀ ਮਾਫੀ ਬਖਸ਼ਣ ਲੱਗੇ ਤੋਂ ਸਮਿਤਾਓ ਸਾਰੇ ਬਖਸ਼ਣੀਆਂ ਗੱਦ ਵੱਜ ਕਰਕੇ ਬੋਲੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
1: प्रभु शरणागति प्यार
2: ਪ੍ਰਸੰਨ ਜਾਓ ਪ੍ਰਧਾਨ ਸਾਰਾ ਬਾਤ ਦਾ ਭਲਾ

I'm gonna go to the bathroom.

I'm

Thank you.

जन तेरा जन तेरा।

I don't know.

करो सुधारी।

मेरी संगत को किसो सुन राखी।

Todo que é, todo que é.

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦੇ ਹਾਂ। ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ, ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ।

प्राण के बचैया दूध पू।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਇ ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹਿਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਸਰੈ ਮਰ ਜਾਉ ਆਖਣੀ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ ਜੰਦਨ ਕਰ ਕੈ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ। ਹਮ ਕੀ ਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ। ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਿਰਗ ਜੀਵੈ ਦਿਰਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਖਿਆ ਲਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮੰਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਖ ਅਨੇਕ ਅਨੰਤਾ ਤੇਰੀ ਅਨਖ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵਡਿਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੋ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਵੇਖਹ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁੱਤੀ ਬਾਨ ਸੌ ਦਊਅਰ ਕਰ, ਕਾਠ ਦਇਓ ਅਸ ਦੁਜ ਨਰ ਨਾਹਰ। ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿਲ ਹੋ ਉਬਾਰੇ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਰਛਾ। ਪੂਰਨ ਹੋਏ ਚਿਤ ਕੀ ਇੱਛਾ, ਤਉ ਚਿਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭ ਹੈ ਤੁਮ ਘਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭ ਹੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ। ਸਭਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ। ਜੋ ਪਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸ ਦੁਜ ਜੂੰ ਕਰੀ ਅਹੋ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮਹੋ ਪੁਰੀ ਛਤਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ। ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ। ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਵ ਕੀਓ। ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ। ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸਹੀ ਕੋ ਹਮਾਰੀ। ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ। ਸਤਰਣ ਕੋ ਪਲ ਮੁਹ ਪਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰੀ ਅਸਥੂਲਾ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਵਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ। ਅੰਡਜ ਜੇ ਰਜ ਸੇ ਤਜ ਕੀਨੀ, ਉਤਬਜ ਖਾਨ ਬਹਰ ਰਚ ਦੀਨੀ। ਕਾਹੂ ਫੂਲ ਰਾਜਾ ਹੈ ਬੈਠਾ,
काहूं सिमट भयो शंकर कैठा, सगरी सृष्ट दिखाए अचंभव, आद जुगाद स्वरूप स्वयंभव, अब रक्षा मेरी तुम करो, सिख उबार असिख संघरो, दुष्ट जिते उठवत तुत पाता, सकल मलेच्छ करो रण घाता, जे असुधजताव शरणी परे, तिनके दुष्ट दुखत होए मरे, पुरख जवन पग परे तिहारे, तिनके तुम संकट सब टारे, जो कल को एक बार धिए हैं, ताकि काल निकट न है, रक्षा होए ताहे सब काला, दुष्ट अरिष्ट टरे तत्काला, कृपा दृष्टन जाए निहर हो, ताकि ताप तनक मह हर हो, रिद्ध सिद्ध घर मो सब होई, दुष्ट छा छय सकै न कोई, एक बार जिन तो मैं संभारा, काल फांस ते ताहे उबारा, जिन नर

ਲਹੁ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੁਖ ਤੇ ਲਹੁ ਬਚਾਈ ਕਿਰਪਾ ਕਰੀ ਅੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ਼੍ਰੀ ਅਸਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਇ ਏਕ ਹੈ, ਬਿਵਿਚਾਰ ਕਿਛੁ ਨਾਹਿ। ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਇ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਇ। ਕਬ ਬਾਚ ਦੋਹਰਾ, ਠਾਡ ਭਇਓ ਮੈਂ ਜੋਰ ਕਰ, ਬਚਨ ਕਹ ਸਿਰ ਨਿਆਇ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੀ ਜੀ ਤੁਮਰੇ ਧਿਆਨ ਕੋ, ਨਿਤੁੜ ਧਿਆ ਹੈ ਸੰਤ। ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਇ। ਸਭ ਸਿੱਖਣ ਕੋ ਸੁਖ ਦੈ, ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਿਲੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ।

ਗਿਆਨੈ ਹੈ ਕੀ ਬਡਨੀ ਮਨੋ ਹੱਥ ਲੈ ਕਾਤਰ ਤਾਕਤ ਵਾਰ ਵਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਬਾਕਤ ਨੇਤ ਸੁਰਗ ਬਾ ਸੁਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦਿ ਵਿਆਹ ਛੁਐ ਸਕੈ ਨ ਕੋਈ ਸਮ ਸਤਰੈ ਸੈ

ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਈ ਗਹੇ ਜਬ ਤੇ ਤੁਮਰੇ ਤਬ ਤੇ ਕੂੰ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮਾਨਿਓ ਸਿਮਰਤ ਸ਼ਸਤਰ ਬੇਦ ਸਭ ਬਹੁ ਬੇਦ ਕਹਿ ਹਮ ਏਕ ਨ ਜਾਣਿਓ ਸ਼੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ, ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਬੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਣ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਗੁਣ ਨਾਹੀ ਆਪੇ ਤਰਸ ਪਯੋਈ, ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ।

ਬਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾਂ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਆ ਆਪ ਦਇਆਲ ਮਨੁ ਨਾ ਵਿਸਾਰਿਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮਸਰ ਜੀ ਕੌਲਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੀ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ।
ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਜ਼ੋਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋ

ਦਰਹਰਾ ਸਾਹਿਬ ਜੀ ਕੀ ਅਰਦਾਸ। ਆਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पैगा अली बाबा भोला सिंह जी नहीं सिंह जी दा।

पीर दसे पाछा साहेब श्री गुरु गोबिंद सिंह जी महाराज।

ਸਾ ਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਪਛਾਦਾ ਸ਼ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਬੜੀ ਨਾਨਕ ਜੀ ਉਪਾਇ ਕਾ ਲਿਖਣਾ ਵਿਤਰਮ ਬਹਲੀਆ ਉੱਥੇ ਸੱਚੀ ਸਜਣੀ ਬੜੇ ਚੁਣਮ ਕਟੀ ਜਜਮਾ ਲਿਆ ਥਾਉਣ ਪਾਇਨ ਕੁੜੀਆ ਮੋਹ ਕਾਲੇ ਦੂਜਗ ਚਾਲੀਆ ਤੇਰੇ ਨਾਰ ਤੇ ਸਿਜਣ ਗਏ ਹਰ ਗਏ ਸਿੱਠ।

ਆਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਪਰੇ ਜੰਤ ਵਿਸਮਾਦ ਪਾਲ ਵਿਸਮਾਦ ਪਾਣੀ ਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਕਾਲੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ

ਭੈ ਵਿੱਚ ਪੌਣ ਵੈਸ ਦਵਾਓ, ਭੈ ਵਿੱਚ ਲੈ ਲਗ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਰਤਨ ਅੰਤ, ਭੈ ਵਿੱਚ ਸਿੱਧ ਬੁੱਧ ਸੁਣਾਤ, ਭੈ ਵਿੱਚ ਆਡਾਲੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲੀਆਂ ਭੌਲ ਕੇ ਅਸਰਲੇ ਨਾਨਕ ਨਿਰਭਉ ਨਿਰ

ਸ੍ਰੀ ਸਤਿਗੁਰ ਪਾਇਆ ਇਹੋ ਜਿਹੇ ਬੋਤੀ ਜਨ ਪਰਮੀਆਂ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜਿਵੜਦਾਤਾ ਕੋ ਨੇ ਸਭ ਸੁਣਨ ਮੁਖ ਸਵਾਇਆ ਸਤਿਗੁਰ ਵਿਲੇ ਸਿ ਪਾਇਆ ਜਿੰਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਘੋੜੀ ਬੀਨ ਸਤਿਗੁਰੂ ਜੀ ਨੇ ਨਾ ਪਾਇਓ, ਬੀਨ ਸਤਿਗੁਰੂ ਜੀ ਨੇ ਨਾ ਪਾਇਆ, ਸਤਿਗੁਰੂ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਵ ਚਿਤ ਲਾਇਆ।

ਖੁਸ਼ੀਆਂ ਦੇ ਜੇਕਾਰੇ ਗਜਾਵੇ ਸੋ ਨਿਹਾਲ ਜਾਵੇ। ਸਤਿ ਸ੍ਰੀ ਅਕਾਲ ਗੁਰੂ ਬਰਿਆ ਅਕਾਲ ਦੇਖ ਦੇਖ ਫਤਿਹ ਗੁਰੂ।

ਪੌੜੀ ਸੱਚਾ ਸਾਵੇਕ ਤੁਜੀ ਸੱਚੂ ਸੱਚ ਵਰਤਾਇਆ ਜਿਸ ਤੁਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੇ ਸੱਚ ਵਸਾਇਆ ਮੂਰਖ ਸਿਵ ਨਾ ਜਾਣਨੇ ਮਨਮੁਖੀ ਜਨਮ ਗਵਾਇਆ।

ਕਿਉਂ ਜਾਗੈ ਗੁਰ ਬਿਨ ਸੁਤਾ। ਪਾਗੋ ਪੇਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਏ ਸਿਰ ਸ਼ਾਹੀ ਪਾਈ, ਮੂਰਖੰਦੈ ਪਤ ਗਵਾਈ, ਵਿਣ ਨਾ ਵੈ ਕਿਛ ਥਾਇ ਨਾ ਪਾਈ, ਰਹੇ ਬਿਮਾਣੀ ਮਣੀ ਮਸਾਣੀ, ਅੰਧ ਨਾ ਜਾਣੈ ਫਿਰ ਪਛੋਤਾਣੀ।

0: ਨਾਨਕ ਮੇਰ ਸਰੀਰ ਕਾ ਇਕਰਤ ਇਕਰਤ ਵਾਹੁ ਜੁਗ ਜੁਗ ਫੇਰ ਵਟਾਈ ਗਿਆਨੀ ਬੁਝੇ ਤਾਏ ਸਤਿਯੁਗ ਸੰਤੋਖ ਕਾ ਧਰਮ ਗੈਰਤ ਵਾਹੁ ਤ੍ਰੇਤੈ ਰਤ ਜਤੇ ਕਾ ਜੋਰ ਗੈਰਤ ਵਾਹੁ ਦੁਆਪਰ ਤਪੇ ਕਾ ਸਤ ਗੈਰਤ ਵਾਹੁ ਕਲ ਜਗਰਧਨ ਕਾ ਕੂੜ ਗੈਰਤ ਵਾਹੁ ਮਹੱਲਾ ਪਹਿਲਾ
1: ਸਾਮ ਕਹੇ ਸੇ ਤੰਬਰ ਸਵਾਮੀ।